ਕੀਰਤਨ ਦੁਆਰਾ ਇਸ ਜਲੰਦੇ ਜਗਤ ਨੂੰ ਉਤਾਰਨ ਲਈ ਗੁਰਮਤ ਸੰਗੀਤ ਪਰੰਪਰਾ ਦੀ ਦਾਤ ਬਖਸ਼ੀ। ਰਹਿਮਤਾਂ ਭਰੀ ਇਸ ਪਰੰਪਰਾ ਨੂੰ ਸਮੂਹ ਗੁਰੂ ਸਾਹਿਬਾਨ ਨੇ ਸਦੀਆਂ ਤੋਂ ਸਿੱਖੀ ਜੀਵਨ ਦੇ ਅਨਿੱਖੜ ਅੰਗ ਵਜੋਂ ਸਥਾਪਿਤ ਕੀਤਾ ਹੈ। ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਬਾਣੀ ਦੇ ਅਖੁੱਟ ਖਜ਼ਾਨੇ ਵਿੱਚ ਵੱਖ ਵੱਖ ਰਾਗਾਂ, ਗਾਇਨ ਸ਼ੈਲੀਆਂ ਅਤੇ ਸੰਗੀਤ ਛੰਦਾਂ ਦੀ ਅਦੁੱਤੀ ਦਾਤ ਪ੍ਰਦਾਨ ਕੀਤੀ ਹੈ। ਆਪ ਜੀ ਦੀ ਪਵਿੱਤਰ ਬਾਣੀ ਸ਼ਬਦ ਹਜ਼ਾਰੇ ਪਾਤਸ਼ਾਹੀ ਦਸਵੀਂ ਹਰ ਗੁਰਸਿੱਖ ਹਿਰਦੇ ਵਿੱਚ ਵਸੀ ਹੋਈ ਇਲਾਹੀ ਬਾਣੀ ਹੈ। ਸ੍ਰੀ ਦਸਮ ਗ੍ਰੰਥ ਸਾਹਿਬ ਵਿੱਚ ਇਸ ਬਾਣੀ ਨੂੰ ਵੱਖ ਵੱਖ ਰਾਗਾਂ ਵਿੱਚ ਅੰਕਿਤ ਕੀਤਾ ਗਿਆ ਹੈ। ਗੁਰਕਿਰਪਾ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਦੁਆਰਾ ਸੰਤ ਬਾਬਾ ਸੁੱਚਾ ਸਿੰਘ ਜੀ ਜਵਾਦੀ ਟਕਸਾਲ ਦੀ ਅਗਵਾਈ ਵਿੱਚ ਵਿਸਮਾਦਨਾਦ ਸੰਸਥਾ ਗੁਰਮਤ ਸੰਗੀਤ ਦੇ ਸ਼ੁੱਧ ਅਤੇ ਮੌਲਿਕ ਸਰੂਪ ਨੂੰ ਪ੍ਰਚਾਰਨ ਦੀ ਸੇਵਾ ਵਿੱਚ ਲੀਨ ਹੈ। ਆਓ ਸਰਵਣ ਕਰੀਏ ਰਾਗ ਨਿਰਣਾਇਕ ਕਮੇਟੀ ਦੁਆਰਾ ਪ੍ਰਵਾਨਿਤ ਸਰੂਪਾਂ ਅਨੁਸਾਰ ਸ਼ਬਦ ਕੀਰਤਨ ਸ਼ਬਦ ਹਜ਼ਾਰੇ ਪਾਤਸ਼ਾਹੀ ਦਸਵੀਂ।

ਮਹਾਰਾਸ਼ਟਰ ਦੇ ਰਹਿਣ ਵਾਲੇ ਭਗਤ ਨਾਮਦੇਵ ਜੀ, ਜਿਨ੍ਹਾਂ ਦੀ ਅੰਮ੍ਰਿਤਮਈ ਰਚਨਾ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਮੌਜੂਦ ਹੈ, ਸਾਰੇ ਸੰਸਾਰ ਵਿੱਚ ਕਿਸ ਪ੍ਰਕਾਰ ਨਾਲ ਉਹ ਵਾਹਿਗੁਰੂ ਵਿਆਪਕ ਹੈ ਅਤੇ ਉਸ ਵਾਹਿਗੁਰੂ ਜੀ ਤੋਂ ਹੀ ਇਹ ਭਿੰਨ ਭਿੰਨ ਸਰੂਪ ਸਾਨੂੰ ਦਿਖਾਈ ਦਿੰਦੇ ਨੇ। ਭਗਤ ਜੀ ਆਪਣੀ ਅੰਮ੍ਰਿਤਮਈ ਬਚਨਾਂ ਵਿੱਚ ਇਸ ਤਰ੍ਹਾਂ ਕਥਨ ਕਰਦੇ ਹਨ।

ਮਹਾਨ ਪਾਤਸ਼ਾਹ ਜੀ ਆਪਣੇ ਅੰਮ੍ਰਿਤਮਈ ਬਚਨਾਂ ਵਿੱਚ ਰਾਗ ਆਸਾ ਵਿੱਚ ਵਰਣਨ ਕਰਦੇ ਨੇ, ਹੇ ਮੇਰੇ ਵਾਹਿਗੁਰੂ, ਤੇਰੀ ਜੋ ਸਰਵ ਵਿਆਪਕ, ਜਿੱਥੇ ਵੀ ਮੈਂ ਜਾਣਾ ਉੱਥੇ ਮੈਨੂੰ ਤੂੰ ਹੀ ਤੂੰ ਨਜ਼ਰ ਆਉਣਾ। ਜੇ ਮੈਂ ਕਦੀ ਮੱਕੇ ਵਿੱਚ ਜਾਣਾ ਤੇ ਉੱਥੇ ਵੀ ਮੈਨੂੰ ਤੂੰ ਨਜ਼ਰ ਆਉਣਾ, ਤੇ ਜੇ ਕਿਸੇ ਮੰਦਰ ਵਿੱਚ ਜਾਣਾ ਉੱਥੇ ਵੀ ਮੈਨੂੰ ਤੂੰ ਹੀ ਨਜ਼ਰ ਆਉਣਾ। ਤੂੰ ਸਰਵ ਵਿਆਪਕ ਹੈ,

ਭਾਈ ਨੰਦ ਲਾਲ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਅਨੰਨ ਪਿਆਰੇ ਸਿੱਖ ਕਥਨ ਕਰਦੇ ਨੇ, ਅਗਰ ਤੇਰਾ ਦਿਲ ਪਵਿੱਤਰ ਹੈ ਤੇ ਵਾਹਿਗੁਰੂ ਪਾਰਬ੍ਰਹਮ ਪਰਮੇਸ਼ਵਰ ਤੇਰੇ ਅੰਦਰ ਵਸਦਾ ਤੇ ਜੇ ਤੇਰੇ ਨੇਤਰ ਸਾਫ਼ ਹਨ, ਉਹਨਾਂ ਵਿੱਚ ਗਿਆਨ ਦੀ ਦ੍ਰਿਸ਼ਟੀ ਹੈ, ਮੰਦਰ ਵੱਲ ਵੇਖ, ਮਸਜਿਦ ਵੱਲ ਦੇਖ, ਚਰਚ ਵੱਲ ਦੇਖ, ਇਮਾਮ ਸ਼ਾਫੇ ਵੱਲ ਦੇਖ, ਸਾਰੇ ਜਗ੍ਹਾ ਤੇ ਤੈਨੂੰ ਉਹ ਵਿਆਪਕ ਮੌਜੂਦ ਨਜ਼ਰੀ ਆਏਗਾ, ਕਿਉਂਕਿ ਸਾਰਾ ਸੰਸਾਰ ਇੱਕ ਦੀ ਉਪਜ ਹੈ, ਇੱਕ ਮਾਤਾ ਪਿਤਾ

ਬਖਸ਼ਿਸ਼ ਕੀਤੀ ਹੈ ਮਾਲਕ ਨੇ ਸਾਨੂੰ, ਪੰਜ ਇੰਦਰੇ, ਕਰਮ ਇੰਦਰੇ, ਪੰਜ ਗਿਆਨ ਇੰਦਰੇ, ਇਹਨਾਂ ਵਿੱਚੋਂ ਅੱਖ ਦਾ, ਨੱਕ ਦਾ, ਕੰਨ ਦਾ, ਰਸਨਾ ਦਾ ਉਚਾਰਨ ਕੀਤਾ ਹੈ। ਭਾਈ ਸਾਰਾ ਦਿਨ ਅੱਖਾਂ ਵਹਿੰਦੀਆਂ ਰਹਿੰਦੀਆਂ ਨੇ, ਥੱਕਦੀਆਂ ਹੀ ਨਹੀਂ, ਪਰ ਕਿਤੇ ਗੁਰੂ ਕੇ ਦਰਸ਼ਨ ਕਰਨੇ ਪੈ ਜਾਣ, ਗੁਰਦੁਆਰੇ ਜਾਣਾ ਪੈ ਜਾਵੇ, ਕੰਨਾਂ ਨੂੰ ਕਿਤੇ ਕੀਰਤਨ ਸੁਣਨਾ ਪੈ ਜਾਵੇ, ਉਕਸਾ ਜਾਣਗੇ ਤੇ ਚੁਗਲੀ ਨਿੰਦਾ ਵਾਲੇ ਪਾਸੇ ਦੌੜਦੇ ਨੇ। ਭਾਈ ਸਾਹਿਬ ਕਹਿੰਦੇ ਨੇ ਰਸਨਾ ਨੂੰ ਕਿਤੇ ਵਾਹਿਗੁਰੂ ਜਪਣਾ ਪੈ ਜਾਏ ਤੇ ਪਤਾ ਨਹੀਂ ਕੀ ਹੋ ਜਾਂਦਾ, ਤੇ ਜੇ ਸਾਰਾ ਦਿਨ ਇਹਨੂੰ ਛਕਾਉਂਦੇ ਰਹੀਏ ਤੇ ਥੱਕਦੀ ਕੋਈ ਨਹੀਂ। ਤਾਂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਅਨੰਦ ਸੇਵਕ ਭਾਈ ਸਾਹਿਬ ਭਾਈ ਗੁਰਦਾਸ ਨੇ ਸਾਨੂੰ ਸਮਝਾਉਣ ਦਾ ਯਤਨ ਕੀਤਾ। ਭਾਈ ਸਾਹਿਬ ਕਹਿੰਦੇ ਨੇ ਰੱਜ ਨਾ ਕੋਈ ਜੀਵਿਆ ਕੂੜੇ ਪਰਵਾਸੇ, ਤੇ ਜ਼ਿੰਦਗੀ 'ਚ ਸਫਲ ਹੋਣਾ ਚਾਹੁੰਦਾ, ਜ਼ਿੰਦਗੀ 'ਚ ਪ੍ਰਫੁੱਲਤ ਹੋਣਾ ਚਾਹੁੰਦਾ ਤੇ ਇੱਕ ਕੰਮ ਕਰ,

ਕਈ ਦੁਰਬਾਦਸ਼ਾਹ ਰੇਖੀ ਜਦ ਇਹਨੇ ਸੁਣਿਆ ਕਿ ਨਾ ਤਾਂ ਦੇਵਤੇ ਬਚਾ ਸਕਦੇ ਨੇ ਨਾ ਖੁਦ ਭਗਵਾਨ, ਜਦ ਭਗਵਾਨ ਨੇ ਕਹਿ ਦਿੱਤਾ ਕਿ ਜਦੋਂ ਤੱਕ ਅਮਰੀਕ ਨਾ ਚਾਹੇਗਾ ਤੂੰ ਬਚ ਨਹੀਂ ਸਕਦਾ, ਤਾਂ ਦੁਰਬਾਦਸ਼ਾਹ ਰੇਖੀ ਹੁਣ ਰੇਖੀ ਹੋਣ ਦਾ ਮਾਣ ਘੱਟ ਗਿਆ। ਦੁਰਬਾਦਸ਼ਾਹ ਰੇਖੀ ਸ਼ਿਵ ਲੋਕ, ਇੰਦਰ ਲੋਕ, ਬ੍ਰਹਮ ਲੋਕ ਅਤੇ ਬੈਕੁੰਠ ਤੋਂ ਹੁਣ ਵਾਪਸ ਘੁੰਮਦਾ ਹੋਇਆ ਇਸ ਮਾਤ ਲੋਕ ਵਿੱਚ ਇਸ ਧਰਤੀ ਤੇ ਦੁਰਬਾਦਸ਼ਾਹ ਰੇਖੀ ਰਾਜਾ ਅਮਰੀਕ ਦੇ ਰਾਜਮਹਿਲਾਂ ਵਿੱਚ ਆਇਆ। ਪਿੱਛੇ ਪਿੱਛੇ ਸੁਦਰਸ਼ਨ ਚੱਕਰ ਵੀ ਹੈ। ਹੁਣ ਦੁਰਬਾਦਸ਼ਾਹ ਰੇਖੀ ਮਨ ਵਿੱਚ ਮਾਣ ਨਹੀਂ ਰਿਹਾ, ਹੱਥ ਜੋੜ ਕੇ ਤੇ ਅਮਰੀਕ ਭਗਤ ਦੇ ਚਰਨਾਂ ਤੇ ਡਿੱਗ ਪਿਆ ਔਰ ਕਹਿਣ ਲੱਗਾ, ਰਾਜਨ ਮੈਨੂੰ ਮਾਫ ਕਰ ਦੇ, ਮੇਰੀ ਜਾਨ ਬਚਾ। ਪਰ ਸਾਧ ਸੰਗਤ, ਭਗਤ ਅਮਰੀਕ ਇਹ ਨਹੀਂ ਸੋਚਦਾ ਕਿ ਇੱਕ ਮਹਾਂ ਰਿਸ਼ੀ ਮੇਰੇ ਚਰਨਾਂ ਤੇ ਡਿੱਗਾ ਪਿਆ। ਉਹਦੇ ਮਨ ਵਿੱਚ ਮਾਣ ਨਹੀਂ, ਉਹਨਾਂ ਫਿਰ ਵੀ ਹੱਥ ਜੋੜੇ ਨੇ। ਕਹਿਣ ਲੱਗੇ ਦੁਰਬਾਦਸ਼ਾਹ ਰੇਖੀ ਨੂੰ, ਤੁਸੀਂ ਬੜੇ ਉੱਚੇ ਹੋ, ਪਰਮੇਸ਼ਰ ਦੀ ਬੰਦਗੀ ਕੀਤੀ ਹੈ, ਤੁਸੀਂ ਮੇਰੇ ਪੈਰਾਂ ਤੇ ਮੱਥਾ ਟੇਕੋ, ਇਹ ਠੀਕ ਨਹੀਂ। ਦੁਰਬਾਦਸ਼ਾਹ ਰੇਖੀ ਉੱਠ ਕੇ ਖੜੇ ਹੋਏ ਨੇ ਪਰ ਹਾਲੇ ਵੀ ਹੱਥ ਜੋੜੇ ਨੇ, ਕਿਉਂਕਿ ਸੁਦਰਸ਼ਨ ਚੱਕਰ ਹਾਲੇ ਪਿੱਛਾ ਨਹੀਂ ਛੱਡ ਰਿਹਾ। ਭਾਈ ਗੁਰਦਾਸ ਜੀ ਬਿਆਨ ਕਰਦੇ ਨੇ, ਆਏ ਪਿਆ ਸਰਨਾਗਤੀ, ਮਾਟੀ ਦਾ ਅਮਰੀਕ ਛੁਡਾਇਆ, ਭਗਤ ਵਛਲ ਜੈ ਬਿਰਦ ਸਦਾਇਆ। ਜਦੋਂ ਇਹ ਦੁਰਬਾਦਸ਼ਾਹ ਰੇਖੀ ਭਗਤ ਅਮਰੀਕ ਦੀ ਸ਼ਰਨ ਵਿੱਚ ਆਇਆ ਤਾਂ ਫਿਰ ਅਮਰੀਕ ਨੇ ਬੇਨਤੀ ਕੀਤੀ, ਹੈ ਭਗਵਾਨ ਆਪਣੇ ਇਸ ਚੱਕਰ ਨੂੰ ਵਾਪਸ ਬੁਲਾਓ ਤੇ ਦੁਰਬਾਦਸ਼ਾਹ ਨੂੰ ਬਖਸ਼ ਦਿਓ। ਅਮਰੀਕ ਨੇ ਦੁਰਬਾਦਸ਼ਾਹ ਰੇਖੀ ਦੀ ਸੁਦਰਸ਼ਨ ਚੱਕਰ ਤੋਂ ਬੰਦ ਖਲਾਸ ਕਰਾਈ ਤਾਂ ਭਾਈ ਗੁਰਦਾਸ ਜੀ ਕਹਿੰਦੇ ਨੇ, ਭਗਤ ਵਛਲ ਜੈ ਬਿਰਦ ਰਖਾਇਆ। ਉਹ ਪਰਮੇਸ਼ਰ ਭਗਤ ਵਛਲ ਹੈ, ਉਹ ਆਪਣੀ ਬਿਰਦ ਦੀ ਰੱਖਿਆ ਕਰਦਾ ਹੈ, ਭਾਵ ਕਿ ਜਿਹੜਾ ਉਹਦਾ ਹੋ ਜਾਵੇ ਉਹਦੀ

गीत नामकैत लोचना मुख तेरा मुसमा।

ਘਾਲ ਖਾਏ ਕਿਚ ਹੱਥੋਂ ਦੇ ਨਾਨਕ ਰਾਹ ਪਛਾਣੇ ਸੇ ਗੁਰਸਿੱਖ ਭਲਕੇ ਉੱਠ ਕਰ ਅੰਮ੍ਰਿਤ ਵੇਲੇ ਸਰ ਨਹਾਵੰਦਾ ਗੁਰ ਕੇ ਬਚਨ ਉਚਾਰ ਕੇ ਧਰਮਸਾਲ ਦੀ ਸੁਰਤ ਕਰਨ ਦਾ ਸਾਧ ਸੰਗਤ ਵਿੱਚ ਜਾਏ ਕੇ ਗੁਰਬਾਣੀ ਦੇ ਪ੍ਰੀਤ ਸੁਣਨ ਦਾ ਸ਼ੰਕਾ ਮਨੋ ਮਿਟਾਏ ਕੇ ਗੁਰਸਿੱਖਾਂ ਦੀ ਸੇਵ ਕਰਨ ਦਾ ਕਿਰਤ ਵਿਰਤ ਕਰ ਧਰਮ ਦੀ ਲੈ ਪ੍ਰਸ਼ਾਦ ਆਣ ਵਰਤਨ ਦਾ।

ਆਤਮ ਰਸ ਜਾਣੇ ਆ ਮੇਰੇ ਵਿੱਚ ਉਹਦੇ ਵਿੱਚ ਤੇ ਰੱਬ ਵਿੱਚ ਕੋਈ ਫਰਕ ਨਹੀਂ। ਬੰਦਾ ਇੰਨਾ ਵੀ ਉੱਚਾ ਉੱਠ ਸਕਦਾ ਕਿ ਗਲਗੀਧਰ ਦੀ ਸਮਾਨਤਾ ਕਰ ਸਕੇ, ਨਿਰੰਕਾਰ ਦੀ ਸਮਾਨਤਾ ਕਰ ਸਕੇ, ਕਰ ਸਕਦਾ। ਸਾਹਿਬ ਕਹਿੰਦੇ ਨੇ ਜਿਨ ਜਾਤਾ ਸੋਤੇ ਸੀ ਹੀ ਜੇ ਆ, ਜਿਹੜਾ ਵਾਹਿਗੁਰੂ ਨੂੰ ਜਾਣ ਲੈਂਦਾ ਉਹਦੇ ਵਰਗਾ ਹੀ ਹੋ ਜਾਂਦਾ। ਜਿਨ੍ਹਾਂ ਨੂੰ ਆਤਮ ਰਸ ਆਏ, ਇੱਥੇ ਮਹਾਰਾਜ ਨੇ ਆਤਮ ਰਸ ਦੀ ਗੱਲ ਕੀਤੀ। ਖੋਜਤ ਖੋਜਤ ਖੋਜ ਵਿਚਾਰੇ ਹੋਏ, ਬੜਾ ਲੱਭਿਆ ਲੋਕਾਂ ਨੇ ਰਸਤੇ ਮਾਰਿਆ ਨੇ, ਦੁਨੀਆਂ ਤੇ ਭਟਕ ਭਟਕ ਕੇ ਸਵਾਦ ਦੇ ਟਿਕਾਣੇ ਲੱਭਣ ਦਾ ਯਤਨ ਕੀਤਾ। ਪਰ ਕਹਿੰਦੇ ਨੇ ਅਸਲ ਸਾਰਿਆਂ ਤੋਂ ਸਵਾਦਲਾ ਰਸ, ਸਦਾ ਟਿਕਿਆ ਰਹਿਣ ਵਾਲਾ ਰਸ, ਪਰੇਸ਼ਾਨ ਨਾ ਕਰਨ ਵਾਲਾ ਰਸ। ਦੂਜੇ ਰਸ ਬੰਦੇ ਨੂੰ ਪਰੇਸ਼ਾਨ ਕਰਦੇ, ਮਨੁੱਖ ਨੂੰ ਟਿਕਾਓ ਤੇ ਸ਼ਾਂਤੀ ਚੈਨ ਬਖਸ਼ਣ ਵਾਲਾ ਰਸ। ਕਿਲ ਵਿਖ ਕਾਟੇ ਨਿਮਖ ਅਰਾਧੇ ਆ, ਗੁਰਮੁਖ ਬਾਰ ਉਤਾਰਾ। ਉਹਨਾਂ ਰਸਾਂ ਨੇ ਬੰਦੇ ਨੂੰ ਪਾਪੀ ਬਣਾ ਦਿੱਤਾ ਕਈ ਵਾਰੀ, ਨਾਮ ਰਸ ਨੇ ਬੰਦੇ ਨੂੰ ਦੇਵਤਾ ਬਣਾ ਦਿੱਤਾ, ਪਾਪ ਧੋ ਦਿੱਤੇ ਨੇ। ਕਿਲ ਵਿਖ ਕਾਟੇ ਨਿਮਖ ਅਰਾਧੇ ਆ, ਗੁਰਮੁਖ ਪਾਰ ਉਤਾਰਾ। ਗੁਰਮੁਖ ਇਸ ਰਸ ਨੂੰ ਲੈਂਦਾ ਹੋਇਆ ਇਹ ਜ਼ਿੰਦਗੀ ਵਿੱਚੋਂ ਸੁਰਖਰੂ ਹੋ ਕੇ ਜਾਂਦਾ, ਮੁਕਤ ਹੋ ਜਾਂਦਾ। ਪ੍ਰੇਰਣਾ ਬਖਸ਼ਿਸ਼ ਕੀਤੀ, ਹਰ ਰਸ ਪੀਵੋ ਪੁਰਖ ਗਿਆਨੀ, ਸਮਝਦਾਰ ਬੰਦਿਓ ਉਹ ਰਸ ਲੈਣ ਦਾ ਯਤਨ ਕਰੋ। ਸੁਣ ਸੁਣ ਮਹਾਂ ਤ੍ਰਿਪਤ ਮਨ ਪਾਵੇ, ਉਹਨਾਂ ਰਸਾਂ ਨੂੰ ਲੈ ਕੇ ਬੰਦਾ ਕਦੇ ਰਜਿਆ ਨਹੀਂ। ਕਈ ਵਾਰੀ ਭੁੱਖ ਵੱਧਦੀ ਫਿਰ ਵੀ ਅਤ੍ਰਿਪਤ ਰਹਿੰਦਾ ਹੈ, ਸੁੰਘਣ ਵਾਲਾ ਸੁੰਘਦਾ ਵੀ ਰਹਿੰਦਾ ਫਿਰ ਵੀ ਅਤ੍ਰਿਪਤ ਰਹਿੰਦਾ, ਕੋਈ ਭੁੱਖ ਹੋਰ ਬਣੀ ਰਹਿੰਦੀ। ਸੁਣਦਿਆਂ ਦੀ ਭੁੱਖ ਕੋਈ ਹੋਰ ਵੀ ਬਣੀ ਰਹਿੰਦੀ, ਬਲਕਿ ਕਈ ਵਾਰੀ ਸੁਣਨ ਤੋਂ ਤੰਗ ਵੀ ਆ ਜਾਂਦਾ, ਕੋਈ ਹੋਰ ਭੁੱਖ ਜਾਗ ਪੈਂਦੀ। ਤੇ ਜਿਸ ਨੂੰ ਨਾਮ ਦਾ ਰਸ ਆ ਗਿਆ, ਭਗਤੀ ਦਾ ਰਸ ਆ ਗਿਆ, ਬਾਣੀ ਦਾ ਰਸ ਆ ਗਿਆ, ਉਹ ਰਸ ਛਾਡੇ, ਇਹ ਰਸ ਆਵਾ, ਇਹ ਰਸ ਆਵਾ, ਉਹ ਰਸ ਨਹੀਂ ਪਾ। ਜਦੋਂ ਇਹ ਸਵਾਦ ਆ ਜਾਵੇ, ਤੁਸੀਂ ਵੇਖਿਆ ਆਮ ਸਾਈ ਲੋਕ, ਰੱਬ ਦੇ ਬੰਦੇ, ਪਿਆਰ ਵਾਲੇ ਸੰਤ ਭਗਤ ਜਨ ਪ੍ਰਸ਼ਾਦ ਦਾ ਆਦਿਕ ਬੜਾ ਸਧਾਰਨ ਛਕਦੇ। ਕੀ ਵਜ੍ਹਾ ਹੈ? ਕਿਉਂਕਿ ਉਹਨਾਂ ਨੂੰ ਰਸ ਕਿਧਰੋਂ ਹੋਰ ਦਿਓ ਆ ਰਿਹਾ। ਸਵਾਦ ਸਵਾਦ ਉਹਨਾਂ ਪ੍ਰਸ਼ਾਦੇ ਚੋਂ ਨਹੀਂ ਲੈਣਾ, ਰੋਟੀ ਵਿੱਚੋਂ ਸਵਾਦ ਨਹੀਂ ਭਾਲਦੇ, ਕਿਧਰੋਂ ਹੋਰ ਦੋ ਸਵਾਦ ਲੈ ਰਹੇ ਨੇ। ਉਹਨਾਂ ਨੂੰ ਰਸ ਅੰਦਰੋਂ ਆ ਰਿਹਾ, ਉਹ ਅੱਖਾਂ ਪਾੜ ਪਾੜ ਕੇ ਇੱਧਰ ਉੱਧਰ ਨਹੀਂ ਵੇਖਦੇ, ਕਿਉਂਕਿ ਉਹਨਾਂ ਨੂੰ ਵੇਖਣ ਚੋਂ ਰਸ ਨਹੀਂ ਆ ਰਿਹਾ, ਅੰਦਰੋਂ ਕੋਈ ਰਸ ਆ ਰਿਹਾ। ਉਹ ਆ ਕੱਚੇ ਪੱਕੇ ਸੰਗੀਤ ਦਾ ਰਸ ਲੈਣ ਦਾ ਯਤਨ ਨਹੀਂ ਕਰਦੇ, ਗੰਦੇ ਗੰਦੇ ਗਾਣਿਆਂ ਨੂੰ ਸੁਣ ਕੇ ਰਸ ਲੈਣ ਦਾ ਯਤਨ ਨਹੀਂ ਕਰਦੇ, ਉਹਨਾਂ ਦੇ ਅੰਦਰ ਰਸ ਟਿਕਿਆ ਹੋਇਆ, ਕੋਈ ਅੰਦਰੋਂ ਰਸ ਫੁੱਟ ਰਿਹਾ ਉਹਨਾਂ ਦੇ। ਉਹਨਾਂ ਮਸਤੀਆਂ ਨਾਲ ਭਰੇ ਬੰਦਿਆਂ ਦੀ ਗੱਲ ਹੈ। ਸੁਣ ਸੁਣ ਮਹਾਂ ਤ੍ਰਿਪਤ ਮਨ ਪਾਵੇ ਸਾਧੂ ਅੰਮ੍ਰਿਤ ਬਾਣੀ, ਅੰਮ੍ਰਿਤ ਬਾਣੀ ਨੂੰ ਸੁਣ ਸੁਣ ਕੇ, ਜਪ ਜਪ ਕੇ, ਆਰਾਧ ਆਰਾਧ ਕੇ, ਵਿਚਾਰ ਵਿਚਾਰ ਕੇ ਪੱਕੀ ਤ੍ਰਿਪਤੀ, ਮਹਾਂ ਤ੍ਰਿਪਤੀ ਪ੍ਰਾਪਤ ਕਰਦੇ ਨੇ। ਤੇ ਜਿਨ੍ਹਾਂ ਨੇ ਇਸ ਰਸ ਨੂੰ ਲੈਣ ਦਾ ਯਤਨ ਕੀਤਾ ਹੈ, ਸਾਹਿਬ ਕਹਿੰਦੇ ਨੇ ਉਹ ਐਸਾ ਵੀ ਕਰਦੇ ਨੇ, ਸ਼ਰਵਣੀ ਸੁਣੀਏ ਰਸਨਾ ਗਾਈਏ, ਹਿਰਦੈ ਧਿਆਈਏ ਸੋਈ। ਕੰਨਾਂ ਨਾਲ ਸੁਣਦੇ ਨੇ ਵਾਹਿਗੁਰੂ ਦੀ ਗੱਲ, ਜੀਭਾ ਨਾਲ ਜਪਦੇ ਨੇ ਵਾਹਿਗੁਰੂ ਦਾ ਨਾਮ, ਹਿਰਦੇ ਵਿੱਚ ਯਾਦ ਕਰਦੇ ਨੇ ਵਾਹਿਗੁਰੂ। ਸ਼ਰਵਣੀ ਸੁਣੀਏ ਰਸਨਾ ਗਾਈਏ, ਹਿਰਦੈ ਧਿਆਈਏ ਸੋਈ, ਕਰਨ ਕਾਰਨ ਸਮਰੱਥ ਸਵਾਮੀ, ਜਾਂਦੇ ਬਿਰਥਾ ਨਾ ਕੋਈ। ਉਹ ਸੱਚੇ ਵਾਹਿਗੁਰੂ ਨਾਲ ਜੁੜਨ ਵਾਲਾ ਬੰਦਾ ਕਦੇ ਨਿਰਾਸ਼ ਨਹੀਂ ਹੋਇਆ। ਭਾਗਾਂ ਨਾਲ ਜਨਮ ਪ੍ਰਾਪਤ ਹੋਇਆ ਤੇ ਕਈ ਵਾਰੀ ਬੰਦੇ ਦਾ ਰਸਾਂ ਵਿੱਚ ਹੀ ਬੀਤ ਜਾਂਦਾ, ਰਸਾਂ ਵਿੱਚ ਹੀ ਲੰਘ ਜਾਂਦਾ। ਵੱਡੇ ਭਾਗ ਰਤਨ ਜਨਮ ਪਾਇਆ, ਰਤਨ ਜਨਮ ਕੀਮਤੀ ਜਨਮ, ਹੀਰਿਆਂ ਤੋਂ ਕੀਮਤੀ ਜਨਮ, ਤੇ ਨਿੱਕੇ ਨਿੱਕੇ ਸਵਾਦਾਂ ਚ ਬੀਤ ਜਾਵੇ ਤਾਂ ਗੱਲ ਕੋਈ ਨਾ ਹੋਈ, ਸੌਦਾ ਬੜਾ ਮਹਿੰਗਾ ਰਹੇ। ਵੱਡੇ ਭਾਗ ਰਤਨ ਜਨਮ ਪਾਇਆ, ਕਰੋ ਕਿਰਪਾ ਕਿਰਪਾਲਾ, ਸਾਧ ਸੰਗ ਨਾਨਕ ਗੁਣ ਗਾਵੇ, ਸਿਮਰੇ ਸਦਾ ਗੋਪਾਲਾ। ਮੇਰੇ ਸਾਹਿਬ ਮੇਰੇ ਤੇ ਰਹਿਮਤ ਕਰੋ, ਮੈਨੂੰ ਇਹ ਰਸ ਆ ਜਾਵੇ, ਮੈਨੂੰ ਇਹ ਸਵਾਦ ਆ ਜਾਵੇ, ਤੇਰਾ ਸਿਮਰਨ ਹਿਰਦੇ ਚ ਵਸ ਜਾ, ਸਤਸੰਗੀਆਂ ਨਾਲ ਰਲ ਕੇ ਮੈਂ ਤੇਰਾ ਜਸ ਗਾਵਾਂ ਤੇ ਇਹਦੇ ਵਿੱਚੋਂ ਰਸ ਮੈਨੂੰ ਆ ਜਾ, ਇਹ ਰਸ ਆ ਜਾਵੇ ਨਾ। ਧੰਨ ਗੁਰੂ ਨਾਨਕ ਨੇ ਮਰਦਾਨੇ ਨੂੰ ਇੱਕ ਗੱਲ ਕਹੀ ਸੀ, ਭਾਈ ਮਰਦਾਨਾ ਕਹਿਣ ਲੱਗਾ, ਪਾਤਸ਼ਾਹ ਸਾਹਿਬ ਤਾਂ ਉਹ ਨਜ਼ਾਰਾ ਕਰ ਰਹੇ ਨੇ, ਮਲਕ ਭਾਗੋ ਦੀਆਂ ਉਹਨਾਂ ਪਕਵਾਨਾਂ ਪੂੜੀਆਂ ਵਿੱਚੋਂ ਸਾਹਿਬ ਲਹੂ ਕੱਢ ਕੇ ਦਿਖਾ ਰਹੇ ਨੇ, ਭਾਈ ਲਾਲੋ ਦੇ ਕੋਧਰੇ ਵਿੱਚੋਂ ਦੁੱਧ ਕੱਢ ਕੇ ਵਿਖਾ ਰਹੇ ਨੇ, ਤੇ ਭਾਈ ਮਰਦਾਨਾ ਤਾਂ ਕੋਲ ਬੈਠਾ ਸੀ, ਉਹਨੇ ਦੋ ਚਾਰ ਬੁਰਕੀਆਂ ਮਲਕ ਭਾਗੋ ਦੀਆਂ ਵੀ ਪਾ ਲਈਆਂ ਸਨ, ਉਹਨੇ ਇਹਦਾ ਵੀ ਰਸ ਲਿਆ ਸੀ। ਧੰਨ ਗੁਰੂ ਨਾਨਕ ਨੂੰ ਕਹਿਣ ਲੱਗਾ, ਪਾਤਸ਼ਾਹ ਤੁਸੀਂ ਤਾਂ ਆਪਣੇ ਤੌਰ ਤੇ ਸਾਬਤ ਕਰ ਰਹੇ ਹੋ ਕਿਹੜਾ ਠੀਕ ਹੈ ਤੇ ਕਿਹੜਾ ਗਲਤ ਹੈ, ਪਰ ਜੇ ਮੈਂ ਤੁਹਾਨੂੰ ਸੱਚੀ ਗੱਲ ਹਿਰਦੇ ਦੀ ਦੱਸਾਂ, ਸੁਣਨ ਵਾਲੇ ਸੁਣ ਰਹੇ ਨੇ, ਧੰਨ ਗੁਰੂ ਨਾਨਕ ਕਹਿਣ ਲੱਗੇ ਮਰਦਾਨੇ ਦੱਸ, ਹਿਰਦੇ ਦੀ ਗੱਲ ਦੱਸ। ਕਹਿਣ ਲੱਗਾ
ਪਾਤਸ਼ਾਹ ਸੱਚੀ ਗੱਲ ਮੈਂ ਤੁਹਾਨੂੰ ਦੱਸਾਂ, ਇੱਥੇ ਕਿੰਨੇ ਭੋਜਨ ਪਏ ਨੇ ਤੇ ਭਾਈ ਲਾਲੋ ਦੇ ਘਰ ਕੇਵਲ ਪ੍ਰਸ਼ਾਦਾ ਸੁੱਕਾ ਪ੍ਰਸ਼ਾਦਾ ਸੀ, ਪਰ ਉੱਥੇ ਰਸ ਬੜਾ ਆਇਆ, ਉੱਥੇ ਸਵਾਦ ਬੜਾ ਆਇਆ। ਧੰਨ ਗੁਰੂ ਨਾਨਕ ਨੇ ਉੱਤਰ ਦਿੱਤਾ ਸੀ, ਮਰਦਾਨੇ ਆ, ਸਵਾਦ ਰੋਟੀਆਂ ਦਾ ਨਹੀਂ, ਸਵਾਦ ਕੋਧਰੇ ਜਾਂ ਪੂੜੀਆਂ ਦਾ ਨਹੀਂ, ਸਵਾਦ ਭੋਜਨ ਦਾ ਨਹੀਂ। ਉੱਥੇ ਭਗਤੀ ਸੀ, ਇੱਥੇ ਵਿਖਾਦ ਹੈ। ਉੱਥੇ ਪਿਆਰ ਸੀ, ਇੱਥੇ ਨਫ਼ਰਤ ਹੈ। ਇੱਥੇ ਵਖਰੇਵੇਂ ਨੇ, ਹੰਕਾਰ ਹੈ, ਉੱਥੇ ਨਿਮਰਤਾ ਸੀ। ਮਰਦਾਨਿਆਂ, ਇਸ ਕਰਕੇ ਮਲਕ ਭਾਗੋ ਦੇ ਘਰ ਤੈਨੂੰ ਸਵਾਦ ਨਹੀਂ ਆਉਣਾ। ਭੋਜਨ ਬੜਾ ਵਧੀਆ, ਇਹਨੇ ਖੇਚਲ ਵੀ ਬੜੀ ਕੀਤੀ ਹੈ, ਪੈਸੇ ਵੀ ਬੜੇ ਇਸ ਭੋਜਨ ਤੇ ਲਾਏ ਨੇ, ਪਰ ਇਹ ਚ ਰਸ ਤੈਨੂੰ ਤਾਂ ਨਹੀਂ ਆ ਸਕਦਾ ਪਿਆ ਕਿਉਂਕਿ ਇੱਥੇ ਪਿਆਰ ਕੋਈ ਨਹੀਂ ਇਸ ਪ੍ਰਸ਼ਾਦੇ। ਵੈਸੇ ਵੀ ਤੁਸੀਂ ਵੇਖੀਆ, ਭੁੱਖ ਲੱਗੀ ਹੋਵੇ ਤੇ ਸਧਾਰਨ ਪ੍ਰਸ਼ਾਦਾ ਵੀ ਕਈ ਵਾਰ ਰਸ ਦੇ ਜਾਂਦਾ, ਭੁੱਖ ਨਾ ਲੱਗੀ ਹੋਵੇ ਤਰ੍ਹਾਂ ਤਰ੍ਹਾਂ ਦੇ ਭੋਜਨ ਵੀ ਗੱਲ ਨਹੀਂ ਬਣਾਉਂਦੇ। ਪਹਿਲੀ ਗੱਲ ਤਾਂ ਮੰਗ ਹੋਵੇ ਅੰਦਰ, ਦੂਜੀ ਗੱਲ ਤਾਂ ਇਹ ਕਿ ਮਾਹੌਲ ਹੋਵੇ, ਆਲਾ ਦੁਆਲਾ ਤੇ ਵਾਤਾਵਰਨ ਪਿਆਰ ਭਰਿਆ ਹੋਵੇ, ਉਹਦੇ ਚ ਰਸ ਹੈ। ਮਿੱਤਰ ਦੇ ਘਰ ਦਾ ਰੁੱਖਾਂ ਦਿਸਾ ਵੀ ਚੰਗਾ ਲੱਗਦਾ, ਸ਼ਤਰੂ ਦੇ ਘਰ ਦਾ, ਦੁਸ਼ਮਣ ਦੇ ਘਰ ਦਾ ਤਰ੍ਹਾਂ ਤਰ੍ਹਾਂ ਦਾ ਭੋਜਨ ਵੀ ਜਿਹੜਾ ਨਫ਼ਰਤ ਦੇ ਕਾਰਨ ਦਾ ਬਣ ਜਾਂਦਾ। ਮਹਾਰਾਜ ਕਹਿੰਦੇ ਨੇ ਇਸੇ ਤਰ੍ਹਾਂ ਰਸ ਬੰਦਾ ਲੱਭਦਾ ਤਾਂ ਹੈ ਉਹਨਾਂ ਚੀਜ਼ਾਂ 'ਚ, ਉਹਨਾਂ 'ਚ ਹੈ ਨਹੀਂ। ਰਸ ਜਿੱਥੇ ਟਿਕਿਆ ਮਨੁੱਖ ਦੇ ਆਪਣੇ ਅੰਦਰ ਹੈ। ਹਿਰਨ ਦੀ ਨਾਭੀ ਵਿੱਚ ਕਸਤੂਰੀ ਹੁੰਦੀ, ਉਹਦੀ ਖੁਸ਼ਬੂ ਉਸਨੂੰ ਪਰੇਸ਼ਾਨ ਕਰਦੀ, ਉਹ ਖੁਸ਼ਬੂ ਬਾਹਰੋਂ ਲੱਭਦਾ, ਭਟਕਦਾ ਫਿਰਦਾ, ਇੱਧਰ ਉੱਧਰ ਭੱਜਦਾ ਫਿਰਦਾ ਹੈ। ਲੇਕਿਨ ਜਿਸ ਵੇਲੇ ਹਾਰ ਕੇ ਥੱਕ ਕੇ ਡਿੱਗ ਪੈਂਦਾ ਹੈ ਨਾ, ਤੇ ਥੱਕੇ ਹੋਏ ਮਰਦੇ ਮਰਦੇ ਦਾ ਮੂੰਹ ਜਿਹੜਾ ਹੈ ਉਹ ਆਪਣੇ ਪੇਟ ਨਾਲ ਜਾ ਲੱਗੇ, ਉਦੋਂ ਸਮਝ ਆਉਂਦੀ ਉਹ ਰਸਤਾ ਇੱਥੇ ਹੀ ਸੀ, ਮੇਰੇ ਹੀ ਪੇਟ ਵਿੱਚ ਸੀ, ਮੇਰੇ ਹੀ ਅੰਦਰ ਸੀ, ਮੈਂ ਐਵੇਂ ਭਟਕਦਾ ਰਹਿ ਗਿਆ। ਮਨੁੱਖ ਦੇ ਵੀ ਅੰਦਰ ਰਸ ਹੈ, ਐਵੇਂ ਬਾਹਰ ਭਟਕਦਾ ਹੈ। ਸਾਹਿਬ ਕਹਿੰਦੇ ਨੇ

ਸਿੱਖ ਨੂੰ ਸਾਧ ਸੰਗਤ ਦੇ ਵਿੱਚੋਂ ਪ੍ਰਾਪਤ ਹੁੰਦਾ ਹੈ ਔਰ ਇਸ ਦੀ ਪ੍ਰਾਪਤੀ ਤੋਂ ਬਾਅਦ ਜਿਤਨੇ ਵੀ ਦੁੱਖ ਹਨ ਕਲੇਸ਼ ਹਨ ਇਹਨਾਂ ਸਾਰਿਆਂ ਦੀ ਨਿਵਰਤੀ ਹੋ ਜਾਂਦੀ ਹੈ ਸਾਰੇ ਹੀ ਸੰਸੇ ਦੂਰ ਹੋ ਜਾਂਦੇ ਹਨ ਤੇ ਸੁੱਖਾਂ ਦੀ ਪ੍ਰਾਪਤੀ ਹੋ ਜਾਂਦੀ ਹੈ ਸਾਹਿਬਾਂ ਦਾ ਫਰਮਾਨ ਹੈ

ਜੀ ਇੱਕ ਬਹੁਤ ਕਮਾਲ ਦੀ ਗੱਲ ਕਰਦੇ ਸੱਪ ਡੰਗ ਮਾਰ ਦਿੰਦੇ ਕਹਿੰਦੇ ਨੇ ਲੋਕ ਸੱਪ ਤੋਂ ਬਚਣ ਦੀ ਕੋਸ਼ਿਸ਼ ਕਰਦੇ ਸੱਪ ਦਾ ਡੰਗਿਆ ਹੋਇਆ ਮਨੁੱਖ ਬਚ ਨਹੀਂ ਸਕਦਾ ਪਰ ਫਰਮਾਉਂਦੇ ਨੇ ਹੋ ਸਕਦਾ ਸੱਪਾਂ ਦੇ ਵੀ ਡੰਗ ਦੇ ਵੀ ਜ਼ਹਿਰ ਦੇ ਮੰਤਰ ਹਨ ਬਚ ਸਕਦੇ ਪਰ ਕਿਸ ਨੂੰ ਪ੍ਰਭੂ ਦੇ ਵਿਛੋੜੇ ਦਾ ਡੰਗ ਲੱਗ ਜਾਏ ਕਬੀਰ ਜੀ ਕਹਿੰਦੇ ਨੇ ਲਾਜ਼ਮੀ ਉਹ ਬੰਦਾ ਮਰ ਜਾਏ ਵਿਛੋੜਾ ਮਹਿਸੂਸ ਹੋਵੇ ਸੀ ਅਖੰਡ ਨਾ ਕਰਦਾ ਫਿਰ ਮਰਨ ਦਾ ਮਤਲਬ ਹੈ ਆਪਣੇ ਆਪ ਨੂੰ ਜਿੰਦਿਆਂ ਹੀ ਮਾਰ ਛੱਡਣਾ ਜਿਸ ਨੂੰ ਆਖਿਆ ਮੋਹ ਮਰਨੇ ਕਾ ਚਾਵ ਉਹ ਕੋਈ ਸਰੀਰ ਤਿਆਗਣ ਵਾਲੀ ਗੱਲ ਨਹੀਂ ਪਰ ਹੋ ਸਬਨ ਕੀ ਰੇਂਡ ਕਰ ਸਾਰਿਆਂ ਦੀ ਰੇਂਡ ਬਣ ਜਾਣਾ ਇਤਨਾ ਆਪਣੇ ਆਪ ਨੂੰ ਮਾਰ ਛੱਡਣਾ ਤੋ ਕਬੀਰ ਜੀ ਆਖਦੇ ਨੇ ਅਵਲ ਤੇ ਮਨੁੱਖ ਜ਼ਿੰਦਾ ਰਹਿ ਹੀ ਨਹੀਂ ਸਕਦਾ ਪਰ ਜੇ ਸਿਆਣਾ ਬਣਿਆ ਹੋਇਆ ਤੇ ਫਿਰ ਉਸਦਾ ਤੇ ਕੋਈ ਇਲਾਜ ਨਹੀਂ ਕੋਈ ਗੱਲ ਨਹੀਂ ਪਰ ਕਬੀਰ ਜੀ ਇੱਕ ਗੱਲ ਹੋਰ ਆਖਦੇ ਨੇ ਜੇ ਜ਼ਿੰਦਾ ਰਹਿ ਵੀ ਜਾਏਗਾ ਪ੍ਰਭੂ

ਕਹਿੰਦੇ ਨੇ ਪੰਜ ਤਾਂ ਮੁਸੀਬਤਾਂ ਖੜੀਆਂ ਕਰਨ ਵਾਲੇ, ਵਿਖਾਦ ਖੜਾ ਕਰਨ ਵਾਲੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਨੇ। ਮੈਂ ਇਕੱਲਾ ਗਰੀਬ ਫਸ ਗਿਆ ਇਹਨਾਂ ਕੋਲ, ਇਹਨਾਂ ਕੋਲੋਂ ਤੂੰ ਬਚਾ ਸਕਣਾ ਰੱਖਣ ਹਾਰਾ, ਤੂੰ ਇਹ ਤੂੰ ਰੱਖ ਸਕਣਾ ਰੱਖ ਲੈ। ਖੇਦ ਕਰੇ ਅਰ ਬਹੁਤ ਸੰਤਾਵੇ, ਬਹੁਤ ਪੁਆੜੇ ਖੜੇ ਕਰਦੇ ਨੇ, ਬੜਾ ਤੰਗ ਕਰਦੇ ਨੇ, ਬਹੁਤ ਸਤਾਉਂਦੇ ਨੇ, ਪਰੇਸ਼ਾਨ ਕਰਦੇ ਨੇ। ਆਇਓ ਸ਼ਰਨ ਤੁਹਾਰੇ, ਮੈਂ ਤੇਰੀ ਓਟ ਤੱਕੀਏ ਤੇਰੀ ਸ਼ਰਨ ਆਇਆ, ਕਿਉਂਕਿ ਹੋਰ ਤਾਂ ਕੋਈ ਤਰੀਕਾ ਲੱਭਿਆ ਨੀ। ਕਰ ਕਰ ਹਾਰਿਓ ਅਨਕ ਬਹੁ ਭਾਤੀ, ਮੈਂ ਬੜੇ ਯਤਨ ਕੀਤੇ ਨੇ, ਮੇਰਾ ਖਹਿੜਾ ਨੀ ਛੱਡਦੇ, ਛੋਡੇ ਕਤਹੂ ਨਾ ਹੀ। ਏਕ ਬਾਤ ਸੁਣ ਤਾਕੀ ਓਟਾ, ਤਾਂਕੀ ਨੀ ਕਹਿਣਾ, ਤਾਕੀ ਤੱਕੀ, ਇੱਕ ਗੱਲ ਸੁਣੀ ਸੀ ਮੈਂ, ਉਹਦਾ ਆਸਰਾ ਤੱਕ ਲਿਆ, ਉਹਦਾ ਆਸਰਾ ਰੱਖ ਲਿਆ। ਉਹ ਕਿਹੜਾ ਆਸਰਾ ਕਿਹੜਾ ਰੱਖਿਆ ਹੈ ਕਿ ਸਾਧ ਸੰਗਤ ਮਿਟ ਜਾਣੀ, ਤੇਰੇ ਨਾਲ ਜੁੜੇ ਲੋਕਾਂ ਦੀ ਸੰਗਤ ਚ ਬੈਠਣ ਨਾਲ ਇਹ ਹਟ ਜਾਂਦੇ। ਕੁਝ ਵੀ ਇਕੱਲਾ ਬੰਦਾ ਹੀ ਕਿਸੇ ਬੰਦੇ ਦੀ ਜਾਂ ਕਿਸੇ ਦੁਸ਼ਮਣ ਦੀ ਮਾਰ ਥੱਲੇ ਆਉਂਦਾ, ਦੋ ਚਾਰ ਹੋਣ ਤੇ ਹਮਲਾ ਕਰਨ ਵਾਲਾ ਵੀ ਸੋਚਦਾ, ਤੇ ਜੇ ਰੱਬ ਨਾਲ ਜੁੜੇ, ਪ੍ਰਭੂ ਨਾਲ, ਗੁਰੂ ਨਾਲ ਜੁੜੇ ਹੋਏ ਬੰਦੇ ਚਾਰ ਬੈਠੇ ਹੋਣ, ਵਿਕਾਰਾਂ ਦੀ ਕੀ ਹਸਤੀ ਹੈ ਕਿ ਅੰਦਰ ਆ ਜਾ, ਜੁੜੇ ਹੋਣ ਸਹੀ। ਸਤਸੰਗਤ ਦੇ ਆਸਰੇ ਮੈਂ ਸੁਣਿਆ ਮਿਟ ਜਾਂਦੇ ਨੇ, ਮੈਂ ਆਸਰਾ ਤੱਕ ਲਿਆ, ਤੇ ਫਿਰ ਕਰ ਕਿਰਪਾ ਸੰਤ ਮਿਲੇ ਮੋਹੇ। ਸਤਸੰਗੀਆਂ ਵਿੱਚ ਰਲਣ ਨਾਲ, ਸਤਸੰਗੀਆਂ ਚ ਬਹਿਣ ਨਾਲ, ਗੁਰੂ ਰੂਪ ਸੰਤ ਦੇ ਬਚਨ ਮੈਨੂੰ ਪ੍ਰਾਪਤ ਹੋਏ, ਧੀਰਜ ਪ੍ਰਾਪਤ ਹੋਇਆ, ਤਿੰਨ ਤੇ ਧੀਰਜ ਪਾਇਆ। ਸੰਤੀ ਮੰਤ ਦਿਓ ਮੋਹੇ ਨਿਰਭਉ, ਗੁਰੂ ਸੰਤ ਨੇ ਮੈਨੂੰ ਨਿਰਭੈਤਾ ਵਾਲਾ ਮੰਤਰ ਬਖਸ਼ਿਸ਼ ਕੀਤਾ ਇਹਨਾਂ ਨੂੰ ਵਸ ਕਰਨ ਵਾਲਾ। ਗੁਰ ਕਾ ਸ਼ਬਦ ਕਮਾਇਆ, ਇਸ ਸ਼ਬਦ ਦੇ ਦੁਆਰਾ

ਭਾਈਚਾਰੇ ਦਾ ਉਪਦੇਸ਼ ਹੈ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਹਿੰਦੇ ਸਾਚ ਕਹੋ ਸੁਣ ਲਿਓ ਸਭ ਹੈ, ਸਾਰੇ ਸੁਣ ਲਓ, ਸਾਚ ਕਹੋ ਸੁਣ ਲਿਓ

ਸੈਦਾ ਜੀ ਹੋਏ। ਗਰੀਬ ਜਿਹਾ ਸਿੱਖ ਸੀ ਵਿਚਾਰਾ, ਮਲਾਹ ਸੀ, ਇੱਕ ਬੇੜੀ ਰੱਖੀ ਹੋਈ ਸੀ, ਨਦੀ ਦੇ ਕਿਨਾਰੇ, ਇੱਕ ਕਿਨਾਰੇ ਤੋਂ ਦੂਸਰੇ ਕਿਨਾਰੇ ਤੱਕ ਜੋ ਯਾਤਰੀ ਪਾਰ ਜਾਣਾ ਚਾਹੁੰਦੇ ਸਨ ਉਹਨਾਂ ਨੂੰ ਪਾਰ ਰੋਜ਼ ਲਗਾ ਦਿੰਦਾ, ਔਰ ਫਿਰ ਉਹਨਾਂ ਦੇ ਕੋਲੋਂ ਜੋ ਪਾਈ ਪੈਸਾ, ਦੋ ਚਾਰ ਰੁਪਈਏ ਕਮਾਈ ਹੁੰਦੀ, ਉਹਦੇ ਨਾਲ ਆਪਣੀ ਗ੍ਰਸਤੀ ਦਾ ਗੁਜ਼ਾਰਾ ਕਰਦਾ। ਸਤ ਸੰਗਤ ਬੋਲੋ ਸ੍ਰੀ। ਲੇਕਿਨ ਹਿਰਦੇ ਵਿੱਚ ਪਿਆਰ ਸੀ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ, ਹਿਰਦਾ ਪਿਆਰ ਨਾਲ ਭਰਿਆ ਹੋਇਆ ਸੀ। ਇੱਕ ਦਿਨ ਮਨ ਵਿੱਚ ਆਇਆ, ਇਸ ਬੇੜੀ ਵਿੱਚ ਮੈਂ ਰੋਜ਼ ਯਾਤਰੂਆਂ ਨੂੰ ਪਾਰ ਲਗਾਉਂਦਾ ਹਾਂ, ਕਿਤੇ ਇੱਕ ਦਿਨ ਮੇਰਾ ਗੁਰੂ ਧੰਨ ਗੁਰੂ ਗੋਬਿੰਦ ਸਿੰਘ ਸੱਚਾ ਪਾਤਸ਼ਾਹ ਕਿਤੇ ਇਸ ਬੇੜੀ ਵਿੱਚ ਆ ਬੈਠੇ ਔਰ ਉਸਨੂੰ ਪਾਰ ਲੰਘਾਉਣ ਦੀ ਸੇਵਾ ਮੈਨੂੰ ਮਿਲ ਜਾਵੇ ਤਾਂ ਮੇਰੇ ਕਿਤਨੇ ਕੁ ਵੱਡੇ ਭਾਗ ਹੋਣਗੇ। ਲੱਗਾ ਰੋਜ਼ ਅਰਦਾਸਾਂ ਕਰਨ। ਇਹਦੇ ਬਾਕੀ ਦੇ ਸਾਥੀ ਮਲਾਹ ਆਪਣੀਆਂ ਆਪਣੀਆਂ ਬੇੜੀਆਂ ਲੈ ਕੇ ਸੈਦੇ ਦੇ ਨਾਲ ਇੱਕ ਦਿਨ ਖੜੋਤੇ ਹੋਏ ਤੇ ਸੈਦੇ ਨੇ ਆਖਿਆ, ਮਿੱਤਰੋ, ਮੇਰਾ ਮਨ ਕਰਦਾ ਹੈ ਕਿ ਇੱਕ ਵਾਰ ਮੇਰੀ ਬੇੜੀ ਵਿੱਚ ਮੇਰਾ ਗੁਰੂ ਧੰਨ ਗੁਰੂ ਗੋਬਿੰਦ ਸਿੰਘ ਸੱਚਾ ਪਾਤਸ਼ਾਹ ਚਰਨ ਪਾਵੇ। ਸਾਰਿਆਂ ਨੇ ਮਖੌਲ ਕੀਤੀ। ਉਹ ਸੈਦਿਆ, ਅਵਲ ਤਾਂ ਗੁਰੂ ਆਉਣ ਨਹੀਂ ਲੱਗਾ, ਔਰ ਜੇ ਗੁਰੂ ਇੱਥੇ ਆ ਵੀ ਗਿਆ ਤਾਂ ਸਾਡੀਆਂ ਨਵੀਆਂ ਬੇੜੀਆਂ ਛੱਡ ਕੇ ਤੇਰੀ ਪੁਰਾਣੀ ਬੇੜੀ ਵਿੱਚ ਬੈਠੇਗਾ। ਭਾਈ ਸੈਦੇ ਦੇ ਨੈਣ ਕਟੋਰੇ ਬਾਹਰ ਆਏ, ਆਖਿਆ, ਜੇ ਮੇਰਾ ਪਿਆਰ ਸੱਚਾ ਹੋਵੇਗਾ ਤਾਂ ਮੇਰਾ ਗੁਰੂ ਮੇਰੇ ਕੋਲ ਜ਼ਰੂਰ ਆਏਗਾ। ਸਤ ਸੰਗਤ ਬੋਲੋ ਸ੍ਰੀ। ਭਾਈ ਸੈਦਾ ਉੱਥੋਂ ਆਪਣੀ ਬੇੜੀ ਥੋੜੀ ਦੂਰੀ ਤੇ ਲੈ ਗਿਆ, ਨਦੀ ਦੇ ਵਿਚਕਾਰ ਖਿਲਾਰ ਲਈ। ਯਾਦ ਕਰਦਾ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੂੰ, ਸਾਹਿਬ ਜੀ ਕਦੋਂ ਦਰਸ਼ਨ ਦਿਓਗੇ, ਕਦੋਂ ਇਸ ਨਿਮਾਣੀ ਦੇ ਕੋਲ ਆਓਗੇ ਔਰ ਇੱਕ ਵਾਰ ਕਹੋਗੇ, ਸਹਿਦਿਆ ਮੈਨੂੰ ਆਪਣੀ ਬੇੜੀ ਵਿੱਚ ਬਿਠਾ ਕੇ ਪਰਲੇ ਪਾਰ ਲੈ ਜਾਏ, ਕਿਉਂਕਿ ਮੇਰੇ ਵਿੱਚ ਕੋਈ ਗੁੜ ਨਹੀਂ ਜਿਹਦਾ ਮੈਂ ਤੈਨੂੰ ਵਾਸਤਾ ਦਿਉਂ। ਗੁਣ ਤੋਂ ਹੀਨ, ਰੂਪ ਤੋਂ ਹੀਨ, ਕਰਮ ਤੋਂ ਹੀਨ ਕੋਈ ਐਸਾ ਕਰਮ ਨਹੀਂ ਜਿਸ ਦਾ ਮੈਂ ਤੈਨੂੰ ਵਾਸਤਾ ਦੇਵਾਂ। ਐਸੀ ਜਦੋਂ ਅਰਦਾਸ ਕੀਤੀ ਔਰ ਅਰਦਾਸ ਕਰਦਿਆਂ ਕਰਦਿਆਂ ਭਾਈ ਸੈਦੇ ਦੇ ਅੱਖਾਂ ਵਿੱਚੋਂ ਨੀਰ ਵਹਿ ਤੁਰਿਆ। ਤਾਂ ਫਿਰ ਜਦੋਂ ਕੋਈ ਮਨ ਕਰਕੇ ਯਾਦ ਕਰਦਾ ਤਾਂ ਫਿਰ ਇਹ ਅਰਦਾਸ ਕਿੱਥੇ ਪਹੁੰਚਦੀ ਹੈ? ਗੁਰੂ ਦੇ ਚਰਨਾਂ ਵਿੱਚ। ਭਾਈ ਸੈਦੇ ਦੀ ਅਰਦਾਸ ਵੀ ਗੁਰੂ ਦੇ ਚਰਨਾਂ ਵਿੱਚ ਪਹੁੰਚੀ। ਸਾਹਿਬ ਜੀ ਨੇ ਆਖਿਆ, ਭਾਈ ਦਇਆ ਸਿੰਘ, ਵੀ ਪਾਤਸ਼ਾਹ, ਸਾਡਾ ਸਿੱਖ ਭਾਈ ਸੈਦਾ ਸਾਨੂੰ ਯਾਦ ਕਰਦਾ, ਆਓ ਚਲੋ ਉਸਨੂੰ ਦਰਸ਼ਨ ਦੇਣ ਚੱਲੀਏ। ਕੁਝ ਸੰਗਤਾਂ ਔਰ ਪਿਆਰਿਆਂ ਨੂੰ ਲੈ ਕੇ ਸਾਹਿਬ ਜੀ ਜਦੋਂ ਉਸ ਨਦੀ ਦੇ ਕਿਨਾਰੇ ਪਹੁੰਚੇ, ਸੰਗਤਾਂ ਔਰ ਭਾਈ ਦਇਆ ਸਿੰਘ ਜੀ ਆਦਿਕ ਪਿਆਰਿਆਂ ਨੂੰ ਆਖਿਆ, ਤੁਸੀਂ ਇਹਨਾਂ ਬੇੜੀਆਂ ਵਿੱਚ ਬਹਿ ਕੇ ਉਸ ਪਾਰ ਚੱਲੋ ਤੇ ਮੈਂ ਆਪਣੇ ਪਿਆਰੇ ਸਿੱਖ ਭਾਈ ਸੈਦੇ ਦੀ ਬੇੜੀ ਵਿੱਚ ਬੈਠ ਕੇ ਪਾਰ ਆਉਂਦਾ। ਸਤ ਸੰਗਤ ਬੋਲੋ ਸ੍ਰੀ। ਨਦੀ ਦੇ ਕਿਨਾਰੇ ਖਲੋ ਕੇ ਸਾਹਿਬ ਜੀ ਆਵਾਜ਼ ਦੇ ਰਹੇ, ਉਹ ਭਾਈ ਸੈਦਿਆ ਬੇੜੀ ਲਿਆਣਾ ਕਿਨਾਰੇ, ਭਾਈ ਸੈਦਿਆ ਬੇੜੀ ਲਿਆਣਾ ਕਿਨਾਰੇ। ਜਿਹੜੇ ਪਿਆਰ ਨਾਲ ਯਾਦ ਕਰ ਰਿਹਾ ਸੀ ਉਹਦੇ ਪਿਆਰ ਨਾਲ ਬੇੜੀ ਵਿੱਚ ਬਿਠਾ ਵੀ ਤਾਂ ਸਹੀ, ਲੇਕਿਨ ਭਾਈ ਸੈਦਾ ਨਦੀ ਦੇ ਵਿਚਕਾਰ ਬੇੜੀ ਰੋਕੀ ਹੋਈ ਹੈ ਤੇ ਵਿੱਚ ਬੈਠ ਕੇ ਅਰਦਾਸਾਂ ਕਰ ਰਿਹਾ, ਕਦੋਂ ਆਓਗੇ, ਕਦੋਂ ਤੇਰੇ ਦਰਸ਼ਨ ਹੋਣਗੇ? ਸਾਹਿਬ ਜੀ ਜਾਣ ਗਏ ਇਹ ਚਰਨਾਂ ਨਾਲ ਗੰਢ ਪਾ ਕੇ ਬੈਠਾ ਹੈ। ਤਾਂ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਭਾਈ ਸੈਦੇ ਦੇ ਹਿਰਦੇ ਵਿੱਚ ਜਿੱਥੇ ਗੁਰੂ ਦੇ ਚਰਨ ਲੈ ਕੇ ਬੈਠਾ ਸੀ ਉੱਥੋਂ ਜਾ ਕੇ ਆਵਾਜ਼ ਦਿੱਤੀ, ਸੈਦਿਆ ਅੱਖਾਂ ਖੋਲ, ਜਿਸ ਨੂੰ ਯਾਦ ਕਰ ਰਿਹਾ ਉਹ ਕਿਨਾਰੇ ਤੇ ਖੜੋ ਕੇ ਤੈਨੂੰ ਆਵਾਜ਼ਾਂ ਦੇ ਰਿਹਾ, ਬੇੜੀ ਲਿਆ ਨਾ ਕਿਨਾਰੇ। ਝੱਟ ਅੱਖਾਂ ਖੁੱਲੀਆਂ, ਕੀ ਤੱਕਿਆ, ਕਲਗੀਧਰ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸੱਚਾ ਪਾਤਸ਼ਾਹ ਕਿਨਾਰੇ ਤੇ ਖੜੋ ਕੇ ਬਾਹਾਂ ਉੱਚੀਆਂ ਕਰਕੇ ਆਵਾਜ਼ਾਂ ਦੇ ਰਿਹਾ, ਸੈਦਿਆ ਬੇੜੀ ਲਿਆ ਨਾ ਕਿਨਾਰੇ, ਬੇੜੀ ਲਿਆ ਨਾ ਕਿਨਾਰੇ। ਸਤ ਸੰਗਤ ਬੋਲੋ ਸ੍ਰੀ। ਭਾਈ ਸੈਦਾ ਅੱਖਾਂ ਮੰਦਾ, ਕਦੇ ਬੰਦ ਕਰਦਾ ਕਦੇ ਖੋਲਦਾ, ਮੈਂ ਸੁਪਨਾ ਤਾਂ ਨਹੀਂ ਵੇਖ ਰਿਹਾ, ਫਿਰ ਵੇਖਿਆ ਇਹ ਤਾਂ ਸੱਚ ਹੈ।
चप्पू मारदा मारदा बेड़ी लिया किनारे ते उतरिया बेड़ी तो आ चरना ते डिगा गलगीदर पातशाह गुट गलोकड़ी पाई चरना दे नाल ओ सचिया पातशाह सदके बलिहार जिना राह तो चल के आए हो बलिहार जाऊं सदके जाऊं आओ चरण पाओ बेड़ी विच बिठा लिया धन गुरु गोबिंद सिंह सच्चे पातशाह नू उस तरह बेड़ी विच बिठाया जिस तरह त्रेते युग विच खेवट ने श्री रामचंद्र जी नू बेड़ी विच बिठाया सी खेवट भी पार लै चलिया राम जी नू ते कल युग दे विच भाई सेधा धन गुरु गोबिंद सिंह सच्चे पातशाह नू लै के चल रहा है बेड़ी विच बिठाया चप्पू मार रहा है ते परले पासे पार लंघा रहा है।

ਪਹੁੰਚ ਕੇ ਸਾਹਿਬ ਜੀ ਜਦੋਂ ਬੇੜੀ ਚ ਉਤਰੇ ਬੜੇ ਪ੍ਰਸੰਨ ਹੋਏ। ਭਾਈ ਸਹਿਦੇ ਦਾ ਪਿਆਰ ਵੇਖ ਕੇ ਹਿਰਦੇ ਨਾਲ ਆਇਆ, ਆਖਿਆ ਭਾਈ ਦਇਆ ਸਿੰਘ ਦੇਸ਼ ਨੂੰ ਮੋਰਾਂ ਇਹਦੀ ਗਰੀਬੀ ਕੱਟ ਦੇ। ਭਾਈ ਸਹਿਦੇ ਨੇ ਹੱਥ ਜੋੜ ਕੇ ਆਖਿਆ ਗਰੀਬ ਨਿਵਾਜ ਮੈਨੂੰ ਧਨ ਨਹੀਂ ਚਾਹੀਦਾ। ਸਹਿਦਿਆ ਕੀ ਚਾਹੀਦਾ? ਆਖਿਆ ਪਛਾਣ ਲੈ ਮੇਰੀ ਸੂਰਤ ਨੂੰ ਗਰੀਬ ਨਿਵਾਜ, ਅੱਜ ਮੈਂ ਤੈਨੂੰ ਪਾਰ ਕੀਤਾ ਬੇੜੀ ਤੋਂ ਬਿਠਾ ਕੇ, ਅੱਜ ਮੈਂ ਤੈਨੂੰ ਇਸ ਨਦੀ ਤੋਂ ਬੇੜੀ ਤੇ ਬਿਠਾ ਕੇ ਪਾਰ ਕੀਤਾ, ਇੱਕ ਦਿਨ ਮੈਂ ਵੀ ਤੇਰੇ ਪਤਨ ਆਉਣਾ ਹੈ। ਮੈਂ ਤੈਨੂੰ ਇਸ ਸਾਗਰ ਤੋਂ ਪਾਰ ਕੀਤਾ, ਤੂੰ ਮੈਨੂੰ ਪਾਉ ਸਾਗਰ ਤੋਂ ਪਾਰ ਕਰ ਦੇ। ਸਤ ਸੰਗਤ ਬੋਲੋ ਸ੍ਰੀ, ਮੇਰਾ ਲੇਖਾ ਨਾ ਪੁੱਛੀ, ਮੇਰੇ ਜਨਮਾਂ ਜਨਮਾਂਤਰਾਂ ਦੇ ਲੇਖੇ ਫਾੜ ਕੇ ਮੈਨੂੰ ਇਸ ਸੰਸਾਰ ਸਾਗਰ ਤੋਂ ਪਾਰ ਕਰ ਦੇ। ਸਤ ਸੰਗਤ ਬੋਲੋ ਸ੍ਰੀ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਸਹਿਦੇ ਨੂੰ ਹਿਰਦੇ ਨਾਲ ਲਾਇਆ, ਆਖਿਆ ਸਹਿਦਿਆ ਤੈਨੂੰ ਹੀ ਨਹੀਂ ਬਖਸ਼ਿਆ, ਤੇਰੀ ਇੱਕੀ ਕੁੱਲਾਂ ਬਖਸ਼ੀਆਂ। ਪਿਆਰ ਦੇ ਸਦਕੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਦਰਸ਼ਨ ਵੀ ਪਾਏ, ਜਨਮ ਮਰਨ ਨਿਵਾਰ ਦਿੱਤਾ ਸਤਿਗੁਰਾਂ ਨੇ ਪਾਈ ਸਹਿਦੇ ਦਾ। ਕਿਸ ਦੀ ਖਾਤਰ? ਪ੍ਰੇਮ ਦੀ ਖਾਤਰ, ਪਿਆਰ ਦੀ ਖਾਤਰ। ਕੋਈ ਗੁਰੂ ਦੇ ਚਰਨਾਂ ਨਾਲ ਪਿਆਰ ਪਾ ਕੇ ਤਾਂ ਵੇਖੇ, ਸੱਚ ਕਹੋ

ਕੀ ਆਰਾਧਿਆ। ਰਾਣੀ ਗਈ ਸੀ ਰਾਜੇ ਤੋਂ ਚੋਰੀ, ਲੇਕਿਨ ਇਹ ਚੋਰੀ ਚੰਗੀ ਸੀ। ਇਸ ਚੋਰੀ ਨੇ ਦੂਜੇ ਨੂੰ ਵੀ ਫਸਾ ਦੇਣਾ। ਗਈ ਰਾਜੇ ਵੇਖਿਆ ਕਿ ਹੈ ਨਹੀਂ, ਕਿਸੇ ਹੋਰ ਰਾਤੀ ਉੱਠ ਕੇ ਪਿੱਛੇ ਪਿੱਛੇ ਗਿਆ। ਰਾਣੀ ਸੰਗਤ 'ਚ ਪਹੁੰਚੀ, ਇਹ ਬਾਹਰ ਖੜਾ ਰਿਹਾ। ਸੰਗਤ ਦੇ ਉੱਠਣ ਤੋਂ ਪਹਿਲੇ ਇੱਕ ਖੜਾਮ ਚੋਰੀ ਕਰਕੇ ਲੈ ਆਇਆ, ਘਰ ਆ ਗਿਆ। ਉਸੇ ਤਰ੍ਹਾਂ ਜਿਸ ਤਰ੍ਹਾਂ ਸੁੱਤਾ ਹੋਇਆ ਸੀ ਭੇਖ ਬਣਾ ਲਿਆ। ਸੰਗਤ ਬਾਹਰ ਨਿਕਲੀ, ਸਾਰਿਆਂ ਨੇ ਖੜਾਵਾਂ ਪਾਈਆਂ। ਪਹਿਲੇ ਲੋਕ ਖੜਾਵਾਂ ਪਾ ਕੇ ਜਾਂਦੇ ਸਨ, ਕਹਿੰਦੇ ਸੁੱਚੇ ਪੈਰੀ ਜਾਣਾ। ਸਾਰਿਆਂ ਨੇ ਪਾਈਆਂ, ਪਰ ਇੱਕ ਖੜਾਵ ਘੱਟ, ਉਹ ਵੀ ਰਾਣੀ ਦੀ। ਫਿਕਰ ਪੈ ਗਿਆ ਕੀ ਬਣਿਆ। ਕਹਿੰਦੇ ਫਿਰ ਸਾਰਿਆਂ ਦੀਆਂ ਖੜਾਵਾਂ ਲੱਥ ਗਈਆਂ। ਕਿੰਨੀਆਂ ਜੁੱਤੀਆਂ ਚੁੱਕੀਆਂ ਸਾਡੀਆਂ ਇੱਥੋਂ ਐਤਕੀ, ਵਾਹਿਗੁਰੂ ਬਖਸ਼ੇ।

ਦੁਨੀਆਂ ਦੇ ਮਾਲਕ ਸਾਹਿਬੇ ਦੋ ਆਲਮ ਬਾਣੀ ਕੇ ਬੋਹਿਤ ਨਾਮ ਕੇ ਜਹਾਜ਼ ਸਾਹਿਬ ਧੰਨ ਗੁਰੂ ਅਰਜਨ ਪਾਤਸ਼ਾਹ ਸਤਿਗੁਰੂ ਜੀ ਆਪਣੇ ਮੁਖਾਰ ਬਿੰਦ ਤੋਂ ਆਪਣੀ ਰਚਨਾ ਤੋਂ ਇਹਨਾਂ ਬਚਨਾਂ ਦਾ ਉਚਾਰਨ ਕਰਦੇ ਨੇ ਹਜ਼ੂਰ ਫਰਮਾਨ ਕਰਦੇ ਨੇ ਪਿਆਰਿਆ ਗੁਰੂ ਨਾਲ ਪ੍ਰੀਤ ਕਿੱਦਾਂ ਦੀ ਲਾਉਣੀ ਹੈ ਮਾਲਕ ਨਾਲ ਸੁਨੇਹੇ ਕਿੱਦਾਂ ਦਾ ਜੋੜਨਾ ਹੈ ਸਾਹਿਬ ਜੀ ਸਾਨੂੰ ਉਹ ਰਸਤਾ ਉਹ ਮਾਰਗ ਉਹ ਪਿਆਰ ਭਰੇ ਬਚਨਾਂ ਨਾਲ ਉਹਨਾਂ ਜੁਗਤੀਆਂ ਨਾਲ ਸਾਨੂੰ ਉਹ ਰਸਤਾ ਦੱਸਦੇ ਨੇ ਜਿਸ ਰਸਤੇ ਤੇ ਜਿਸ ਮਾਰਗ ਤੇ ਜਾਂਦੇ ਹਾਂ ਤੂੰ ਗੁਰੂ ਨਾਨਕ ਨੂੰ ਮਿਲ ਸਕਣਾ ਸਾਹਿਬ ਕਿਰਪਾ ਕਰਦੇ ਨੇ ਬਖਸ਼ਿਸ਼ ਕਰਦੇ ਨੇ ਕਲਯੁਗੀ ਜੀਵਾਂ ਤੇ ਭਾਈ ਹਜ਼ੂਰ ਕਹਿੰਦੇ ਨੇ

ਸਵਾਤੀ ਬੂੰਦ ਦੇ ਪਿੱਛੇ ਪਿਆ ਤੜਪਦਾ ਹੈ ਅਸਮਾਨ ਵੱਲ, ਮੂੰਹ ਖੋਲ ਕੇ ਤੇ ਪਪੀਓ ਪਪੀਆ ਪਿਆ ਕਰਦਾ ਹੈ, ਤਰਲੇ ਕਰਦਾ ਹੈ, ਜੋਦੜੀਆਂ ਕਰਦਾ ਹੈ ਮੇਰੇ ਪਾਤਸ਼ਾਹ, ਕਿਤੇ ਸਵਾਤੀ ਬੂੰਦ ਮੇਰੇ ਮੁੱਖ ਵਿੱਚ ਪਾ ਦੇਵੇ ਤੇ ਮੈਂ ਤ੍ਰਿਪਤ ਹੋ ਜਾ। ਸਾਹਿਬ ਆਂਦੇ ਨੇ ਪਿਆਰਿਆ ਕਿਤੇ ਏਦਾਂ ਦੀ ਪ੍ਰੀਤ ਕਰ ਲੈ, ਏਦਾਂ ਦਾ ਸਨੇਹ ਕਰ ਲੈ, ਏਦਾਂ ਦੇ ਗੁਰੂ ਨਾਲ ਪਿਆਰ ਪਾ ਲੈ, ਫਿਰ ਤੇ ਤੇਰੇ ਜੀਵਨ ਦੀ ਗੱਲ ਬਣ ਸਕਦੀ ਹੈ, ਨਹੀਂ ਤੇ ਤੇਰਾ ਜੀਵਨ ਅਧੂਰਾ ਹੈ। ਮਨ ਐਸਾ ਨਿਹੋ ਕਰੇ ਹੋ ਜੈਸੀ ਚਾਤ੍ਰਿਕ ਪਿਆਸ,

ਪੈਂਦਾ ਹੋਇਆ ਬਰਸਾ, ਪੈਂਦਾ ਹੋਇਆ ਮੀਂਹ, ਕਿਤਨਾ ਸੁਹਾਵਣਾ ਲੱਗਦਾ ਹੈ। ਉਹਨੂੰ ਆਸ ਲੱਗ ਜਾਂਦੀ ਹੈ ਕਿ ਹੁਣ ਸਵਾਤੀ ਬੂੰਦ ਵੀ ਡਿੱਗੇਗੀ ਤੇ ਮੇਰੇ ਮੁੱਖ ਵਿੱਚ ਪੈ ਜਾਵੇਗੀ। ਅਗਲੀਆਂ ਪੰਕਤੀਆਂ ਵਿੱਚ ਮੇਰੇ ਸਤਿਗੁਰੂ ਸਾਨੂੰ ਸਮਝਾਉਂਦੇ ਹੋਏ ਪਿਆਰਿਆ, ਕਲਯੁਗੀ ਜੀਵਾਂ ਨੂੰ ਸੰਬੋਧਿਤ ਕਰਦੇ ਹੋਏ ਸਤਿਗੁਰੂ ਆਉਂਦੇ ਨੇ, ਹਰ ਪ੍ਰੀਤ ਕਰੀ ਜੈ ਇਹੋ ਮਨ ਦੀਤ, ਐਸਾ ਸੁਨੇਹ ਕਰ, ਐਸੀ ਪ੍ਰੀਤ ਕਰ, ਮਨ ਗੁਰੂ ਦੇ ਚਰਨਾਂ ਵਿੱਚ ਨਿਛਾਵਰ ਕਰਦੇ ਬਾਈ।

0: ਇਹੋ ਜੀ ਪ੍ਰੀਤ ਕਹਿ। ਮਨ ਗੁਰੂ ਦੇ ਚਰਨਾਂ ਵਿੱਚ ਨਿਛਾਵਰ ਕਰਦੇ ਤੇ ਮਨ ਗੁਰੂ ਨਾਲ ਜੁੜ ਲੈ ਪਿਆਰੇ।
1: ਮਾਨ ਨਾ ਕੀਜੈ ਸਰਣ ਪਰਿਜੈ, ਸਾਹਿਬ ਉਪਦੇਸ਼ ਕਰਦੇ ਨੇ ਪਿਆਰੇ, ਅਹੰਕਾਰ ਨਹੀਂ ਕਰਨਾ, ਅਭਿਮਾਨ ਨਹੀਂ ਕਰਨਾ। ਦੈਨ ਗੁਰੂ ਰਾਮਦਾਸ ਪਾਤਸ਼ਾਹ ਹਜ਼ੂਰ ਕਹਿੰਦੇ ਨੇ, ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦੇ ਮੁਖ ਲਾਏ। ਨਾਮ ਦੇਵ ਵਰਗਿਆਂ ਨੂੰ ਸਤਿਗੁਰ ਨੇ ਆਪਣੇ ਹਿਰਦੇ ਨਾਲ ਲਾ ਲਿਆ, ਅਹੰਕਾਰੀਆਂ ਨੂੰ ਪਿੱਠ ਦੇ ਦਿੱਤੀ, ਮੁਖ ਨਹੀਂ ਲਾਇਆ। ਜਿਨ੍ਹਾਂ ਨਾਮ ਜਪਿਆ ਸਿਮਰਨ ਕੀਤਾ, ਭਾਵੇਂ ਕੋਈ ਵੱਡਾ ਹੈ ਭਾਵੇਂ ਕੋਈ ਨੀਵੇਂ, ਲੇਕਿਨ ਭਾਈ ਸਿਮਰਨ ਕਰਨ ਵਾਲਿਆਂ ਨੂੰ, ਨਾਮ ਜਪਣ ਵਾਲਿਆਂ ਨੂੰ, ਸੇਵਾ ਕਰਨ ਵਾਲਿਆਂ ਨੂੰ ਮੇਰੇ ਸਾਹਿਬ ਆਪਣੇ ਗਲ ਦੇ ਨਾਲ ਲਾ ਲੈਂਦੇ ਨੇ। ਹਜ਼ੂਰ ਕਹਿੰਦੇ ਨੇ, ਮਾਨ ਨਾ ਕੀਜੈ ਸ਼ਰਨ ਪਰੀਜੈ, ਹੰਕਾਰ ਨਾ ਕਰ ਪਿਆਰਿਆ, ਅਭਿਮਾਨ ਨਾ ਕਰ, ਗੁਰੂ ਦੇ ਚਰਨਾਂ ਵਿੱਚ ਉਹਦੀ ਸ਼ਰਨ ਵਿੱਚ ਆ ਜਾ।

ਸਾਹਿਬ ਕਹਿੰਦੇ ਨੇ ਮੈਂ ਉਹਦੇ ਦਰਸ਼ਨਾਂ ਤੋਂ ਕੁਰਬਾਨ ਜਾਂਦਾ, ਬਲਿਹਾਰੀ ਹਾਂ, ਸਦਕੇ ਹਾਂ, ਕੋਲੀ ਹਾਂ, ਜਦੋਂ ਉਹਦਾ ਦੀਦਾਰ ਕਰਦਾ ਹਾਂ ਕੁਰਬਾਨ ਹਾਂ ਉਸ ਮਾਲਕ ਦੇ ਦੀਦਾਰ ਤੋਂ।

ਕਹਿੰਦੇ ਨੇ ਜੇ ਭਾਈ ਸੱਤਾਂ ਸਮੁੰਦਰਾਂ ਦੇ ਪਾਣੀ ਦੀ ਸਿਆਹੀ ਬਣਾ ਲਈ ਜਾਵੇ, ਕਲਮ ਕਰੋ ਬਨ ਰਾਏ, ਸਾਰੇ ਜੰਗਲ ਤੇ ਸਾਰੀ ਬਨਸਪਤੀ ਦੀਆਂ ਕਲਮਾਂ ਬਣਾ ਲਈਆਂ ਜਾਵਣ।

ਮਾਲਕਾ ਸੱਤਾਂ ਸਮੁੰਦਰਾਂ ਦੇ ਪਾਣੀ ਦੀ ਸ਼ਾਹੀ ਬਣਾ ਲਵਾਂ, ਸਾਰੀ ਬਨਸਪਤੀ ਜੰਗਲ ਦੀਆਂ ਕਲਮਾਂ ਬਣਾ ਲਵਾਂ, ਸਾਰੀ ਧਰਤੀ ਤੇ ਜ਼ਮੀਨ ਦਾ ਕਾਗਜ਼ ਬਣਾ ਲਵਾਂ। ਹੇ ਨਿਰਿਆ ਮਾਲਕਾ, ਤੇਰੇ ਗੁਣ ਮੈਂ ਫਿਰ ਵੀ ਨਹੀਂ ਲਿਖ

ਪਿਆਰਿਆ ਉਸ ਮਾਲਕ ਦੇ ਨਾਲ ਪ੍ਰੀਤ ਜੋੜ ਲੈ, ਉਸ ਮਾਲਕ ਦੇ ਨਾਲ ਸੁਨੇਹ ਲਾ ਲੈ। ਹਜ਼ੂਰ ਧੰਨ ਗੁਰੂ ਅਰਜਨ ਪਾਤਸ਼ਾਹ ਸਾਹਿਬ ਕਹਿੰਦੇ

ਪ੍ਰਾਚੀਨ ਅਤੇ ਪ੍ਰਸਿੱਧ ਰਾਗ ਗੁਜਰੀ ਭਗਤੀ ਭਾਵ ਦੇ ਗਾਇਨ ਲਈ ਵਿਸ਼ੇਸ਼ ਅਨੁਕੂਲ ਮੰਨਿਆ ਜਾਂਦਾ ਹੈ। ਇਸ ਰਾਗ ਦੀ ਸੰਪੂਰਨ ਰਚਨਾ ਕਰੁਣਾ ਰਸ ਨਾਲ ਓਤ ਪੋਤ ਹੋਣ ਕਾਰਨ ਸੰਗੀਤਕਾਰ ਨੇ ਇਸ ਦੀ ਪ੍ਰਕਿਰਤੀ ਕਰੁਣ ਮੰਨੀ ਹੈ। ਹਰ ਸਰਧਾ ਹਰ ਪਿਆਸ ਇਸ ਦਾ ਤਰਲਾ ਹੈ। ਸ਼ੌ ਨੂੰ ਪਾਉਣਾ ਹੀ ਜੀਵਨ ਦਾ ਮਕਸਦ ਹੈ, ਇਹੀ ਦਰਸਾਇਆ ਹੈ ਗੁਜਰੀ ਜਾਤ ਗਵਾਰ ਜਾਂ ਸੌ ਪਾਏ ਆਪਣਾ ਗੁਰ ਕੈ ਸ਼ਬਦ ਵਿਚਾਰ ਅਨ ਦਿਨ ਹਰ ਜਪ ਜਾਪਣਾ। ਸਹੁ ਪਾਉਣ ਲਈ ਤਨ ਮਨ ਅਰਪੋ ਪੂਜ ਚੜਾਵੋ, ਸਭ ਕੁਝ ਹੀ ਅਰਪਣਾ ਪੈਂਦਾ ਹੈ। ਇਸ ਰਾਗ ਵਿੱਚ ਰਿਸ਼ਵ ਗੰਧਾਰ ਅਤੇ ਦੈਵਤ ਕੋਮਲ ਲੱਗਦੇ ਹਨ। ਮੱਧਮ ਤੀਬਰ ਹੈ ਔਰ ਪੰਚਮ ਵਰਜਿਤ ਹੈ, ਨਿਸ਼ਾਦ ਸ਼ੁੱਧ ਲੱਗਦਾ ਹੈ। ਇਸ ਦਾ ਬਾਦੀ ਸੁਰ ਦੈਵਤ ਅਤੇ ਸੰਵਾਦੀ ਰੇ ਹੈ। ਗਾਇਨ ਸਮਾਂ ਦਿਨ ਦਾ ਦੂਜਾ ਪਹਿਰ। ਨਿਰਧਾਰਤ ਰਾਗ ਗੁਜਰੀ ਵਿੱਚ ਪਹਿਲਾ ਸ਼ਬਦ ਸਰਵਣ ਕਰੋ। ਗਾ ਰਹੇ ਹਨ ਭਾਈ ਤੇਜਪਾਲ ਸਿੰਘ ਜੀ, ਭਾਈ ਸੁਰਿੰਦਰਪਾਲ ਸਿੰਘ ਜੀ, ਸਿੰਘ ਬੰਧੂ। ਸ਼ਬਦ ਦੇ ਬੋਲ ਹਨ ਠਾਕੁਰ ਐਸੋ ਨਾਮ ਤੁਮਾਰੋ। ਦੂਜਾ ਸ਼ਬਦ ਭਾਈ ਨਿਰੰਜਨ ਸਿੰਘ ਜੀ ਦੀ ਆਵਾਜ਼ ਵਿੱਚ ਸਰਵਣ ਕਰੋ। ਸ਼ਬਦ ਹੈ ਗੁਜਰੀ ਜਾਤ ਗਵਾਰ ਜਾ ਸੌ ਪਾਏ ਆਪਣਾ। ਪਹਿਲਾ ਸ਼ਬਦ ਠਾਕੁਰ ਐਸੋ ਨਾਮ ਤੁਮਾਰੋ।

ਦਸਮੇਸ਼ ਪਿਤਾ ਦੇ ਲਾਲ ਸਰਹੰਦ ਦੀ ਦੀਵਾਰ ਵਿਚ ਖੜੇ ਹਨ। ਇਕ ਇਕ ਰਦਾ ਲਾਉਣ ਤੋਂ ਬਾਅਦ ਉਹਨਾਂ ਨੂੰ ਪ੍ਰਾਧੀਨਤਾ ਲਈ ਮਜਬੂਰ ਕੀਤਾ ਜਾਂਦਾ ਏ, ਪਰ ਉਹ ਸਮੇਰ ਪਰਬਤ ਵਾਂਗ ਅਡੋਲ ਖੜੇ ਹਨ।

ਕਿਉਂਕਿ ਜਿਹੜੇ ਲੋਕ ਜੋਗੀਆਂ ਦੇ ਮੁਤਾਸਰ ਸਨ, ਉਹਨਾਂ ਦੇ ਸੇਵਕ ਸਨ, ਉਹਨਾਂ ਦੇ ਮੁਰੀਦ ਸਨ, ਇੱਛਕ ਸਨ, ਚਾਹਵਾਨ ਸਨ। ਜਿਸ ਵੇਲੇ ਬਾਬੇ ਦਾ ਪਤਾ ਲੱਗਾ ਤੇ ਉਹ ਸਾਰੇ ਬਾਬੇ ਵਾਲੇ ਪਾਸੇ ਆ ਗਏ।

ਉਹ ਜਿਹੜੇ ਜੋਗੀਆਂ ਕੋਲ ਉਹਨਾਂ ਦੀ ਵਡਿਆਈ ਗਾ ਕੇ ਕਰ ਰਹੇ ਸਨ ਨਾ ਭਗਤੀ, ਉਹ ਜੋਗੀਆਂ ਵਾਲੇ ਪਾਸਿਓਂ ਹਟ ਕੇ ਬਾਬੇ ਵਾਲੇ ਪਾਸੇ ਆ ਗਏ। ਭਗਤੀਆਂ ਪਾਈ ਭਗਤੀਆਂ ਤੇ ਜਿਹੜੇ ਲੋਕ ਸੁਣ ਰਹੇ ਸਨ ਵੇਖ ਰਹੇ ਸਨ ਉਹ ਉਹਨਾਂ ਨੂੰ

ਜਦੋਂ ਤੁਹਾਨੂੰ ਸਰਦੀ ਲੱਗਦੀ ਏ ਤੇ ਕੱਪੜੇ ਵਾਸਤੇ ਗ੍ਰਸਤੀਆਂ ਦੇ ਘਰ ਜਾਂਦੇ ਹੋ, ਜਦੋਂ ਭੁੱਖ ਲੱਗਦੀ ਏ ਰੋਟੀ ਵਾਸਤੇ ਗ੍ਰਸਤੀਆਂ ਦੇ ਘਰ ਜਾਂਦੇ ਹੋ, ਤੇ ਜਿਨ੍ਹਾਂ ਨੂੰ ਮਾੜਾ ਕਹਿੰਦੇ ਹੋ ਉਹਨਾਂ ਤੋਂ ਬਿਨਾਂ ਤੁਹਾਡੀ ਗਤੀ ਵੀ ਕੋਈ ਨਹੀਂ, ਫਿਰ ਉਹਨਾਂ ਨੂੰ ਮਾੜਾ ਕਹਿੰਦੇ ਹੋ।

ਤੁਹਾਡੀ ਬੜੀ ਮਹਿਮਾ ਸੁਣੀ, ਮੇਰੀ ਸੁਣੀ ਨਹੀਂ ਵੇਖ ਵੀ ਲਈ ਹੈ। ਤੁਸੀਂ ਸ਼ਕਤੀਆਂ ਦੇ ਮੁਜਸਮੇ ਹੋ, ਪਰ ਕੁਝ ਸਾਨੂੰ ਵੀ ਵਿਖਾਓ।

ਇਹਦੇ ਅੱਗੇ ਸਾਡੀ ਦਾਲ ਨਹੀਂ ਗਲਣੀ। ਤੇ ਉਹਨਾਂ ਨੇ ਆਪਣੇ ਇੱਕ ਸੇਵਕ ਨੂੰ, ਆਪਣੇ ਚੇਲੇ ਨੂੰ ਇੱਕ ਦੁੱਧ ਦਾ ਛੰਨਾ ਭਰ ਕੇ ਭੇਜਿਆ, ਜਿਹਦਾ ਮਤਲਬ ਸੀ ਵੀ ਪੀਰੀਪੁਰ ਮੁਲਤਾਨ ਇੱਥੇ ਤੇਰੀ ਲੋੜ ਹੀ ਨਹੀਂ, ਇਹ ਤੇ ਅੱਗੇ ਹੀ ਪੀਰਾਂ ਨਾਲ ਭਰਿਆ ਪਿਆ, ਤੇਰੀ ਕੀ ਲੋੜ ਹੈ।

ਫੁੱਲ ਧਰਦੇ ਤੇ ਹੋ ਸਕਦਾ ਸੀ ਦੁੱਧ ਡੁੱਲ ਜਾਂਦਾ। ਗਰੀਬ ਨੂੰ ਅੱਜ ਪਾਤਸ਼ਾਹ ਨੇ ਉਹਨਾਂ ਨੂੰ ਇਸ਼ਾਰੇ ਨਾਲ ਸਮਝਾ ਦਿੱਤਾ ਭਈ ਹੇ ਫਕੀਰੋ ਹੇ ਪੀਰੋ, ਜਿਵੇਂ ਇਹ ਦੁੱਧ ਉੱਪਰ ਚੰਬੇਲੀ ਦੇ ਫੁੱਲ ਦਾ ਕੋਈ ਅਸਰ ਨਹੀਂ ਹੋਇਆ, ਦੁੱਧ ਉਦਾਂ ਹੀ ਹੈ, ਮੈਂ ਤੁਹਾਡੇ ਵਿੱਚ ਆ ਕੇ ਤੇ ਇਹ ਤੁਹਾਨੂੰ ਮਹਿਸੂਸ ਨਹੀਂ ਹੋਣ ਦਿਆਂਗਾ ਭਈ ਮੈਂ ਇੱਥੇ ਕੋਈ ਰਹਿਣ ਆਇਆ ਜਾਂ ਪੀਰ ਬਣਨ ਆਇਆ, ਨਹੀਂ ਮੈਂ ਤੇ

ਪਾਤਸ਼ਾਹ ਜੀ ਦੀ ਪਵਿੱਤਰ ਬਾਣੀ ਦੁਆਰਾ ਆਪਣੇ ਮਨਾਂ ਦੀਆਂ ਤਾਰਾਂ ਜੋੜੀਏ ਗੁਰੂ ਚਰਨਾਂ ਨਾਲ। ਹਜ਼ੂਰ ਤੇ ਕਹਿ ਰਹੇ ਨੇ

ਉਹਨਾਂ ਦੀ ਸ਼ਰਨ ਵਿੱਚੋਂ ਕੁਝ ਲੈਣਾ ਚਾਹੁੰਦਾ। ਵਾਰ ਨੇ ਬਲਿਹਾਰ ਨੇ ਜਾਵਾਂ ਉਹਨਾਂ ਤੋਂ ਜਿਹੜੇ ਭਰਪੂਰ ਢੰਗ ਨਾਲ ਪੂਰੇ ਦੇ ਪੂਰੇ ਗੁਰੂ ਚਰਨਾਂ ਨਾਲ ਰੱਖਦੇ ਨੇ, ਮਨ ਕਰਕੇ ਵੀ ਤਨ ਕਰਕੇ ਵੀ, ਤਨ ਕਰਕੇ ਸਮੁੱਚੇ ਤੌਰ ਤੇ ਨਹੀਂ, ਤਨ ਦੇ ਇਕੱਲੇ ਅੰਗ ਅੰਗ ਕਰਕੇ ਗੁਰੂ ਨਾਲ ਜੁੜੇ। ਕੰਨਾਂ ਨਾਲ ਜਿਨ੍ਹਾਂ ਨੇ ਗੁਰੂ ਪਾਸੋਂ ਪਰਮੇਸ਼ਰ ਦੀ ਬਾਤ ਸੁਣੀ, ਗੁਰੂ ਹਜ਼ੂਰੀ ਚ ਪਰਮੇਸ਼ਰ ਦੀ ਗੱਲ ਸੁਣੀ, ਇਸ ਗੁਰਬਾਣੀ ਜਿਣ ਤੂੰ ਸੁਣਿਆ, ਬੜਾ ਔਖਾ ਕੰਮ ਕੀਤਾ। ਗੱਲ ਤਾਂ ਸਧਾਰਨ ਬੰਦੇ ਦੀ ਸੁਣਨੀ ਬੜੀ ਔਖੀ ਹੁੰਦੀ ਤੇ ਕਈ ਵਾਰੀ ਬੰਦਾ ਪੂਰੀ ਤਰ੍ਹਾਂ ਨਹੀਂ ਸੁਣਦਾ, ਕਹਿੰਦਾ ਇੱਕ ਵਾਰੀ ਫੇਰ ਦੱਸੀ ਮੈਨੂੰ ਸਮਝ ਨਹੀਂ ਆਈ। ਸੁਣਦਾ ਸੁਣਦਾ ਗੈਰ ਹਾਜ਼ਰ ਹੋ ਜਾਂਦਾ। ਜੇ ਤਾਂ ਮਤਲਬ ਦੀ ਗੱਲ ਹੋਵੇ ਤੇ ਬੰਦਾ ਕਈ ਵਾਰੀ ਦੁਬਾਰਾ ਪੁੱਛ ਕੇ ਵੀ ਸੁਣਦਾ, ਜੇ ਮਤਲਬ ਦੀ ਨਾ ਹੋਵੇ ਬੜਾ ਦੁਖੀ ਹੁੰਦਾ, ਕਹਿੰਦਾ ਕਿਹੜੇ ਵੇਲਾ ਹੋਵੇ ਗੱਲ ਕਰਨ ਵਾਲਾ ਚੁੱਪ ਕਰੇ ਜਾਣ ਛੁੱਟੇ। ਗੱਲ ਸੁਣਨੀ ਬੜੀ ਔਖੀ ਗੱਲ ਹੈ ਤੇ ਸਰੋਤੇ ਦਾ ਮੁੱਲ ਬੜਾ। ਗੱਲ ਕਰਨ ਵਾਲਾ ਜਿੰਨਾ ਮਰਜ਼ੀ ਬੋਲੀ ਜਾਏ, ਜੇ ਸੁਣਨ ਵਾਲਾ ਸੁਣ ਨਹੀਂ ਰਿਹਾ ਉਹਦੀ ਗੱਲ ਹਵਾ ਵਿੱਚ ਰਲਦੀ ਚਲੀ ਜਾ ਰਹੀ। ਬੰਦਾ ਲੈ ਕੇ ਖਲੋਤਾ ਹੈ ਤੀਰ ਕਮਾਨ, ਉਹ ਤੀਰ ਚਲਾਈ ਚਲਿਆ ਜਾ ਰਿਹਾ, ਸਾਹਮਣੇ ਨਿਸ਼ਾਨਾ ਹੀ ਕੋਈ ਨਹੀਂ, ਏਮ ਕੋਈ ਨਹੀਂ, ਤੀਰ ਹਵਾ ਵਿੱਚ ਉੱਡਦੇ ਹੋਏ ਪੇਟ ਟਿਕਾਣੇ ਡਿੱਗਦੇ ਚਲੇ ਜਾਣ ਕੇ ਉਹਨਾਂ ਦਾ ਕੋਈ ਮੁੱਲ ਨਹੀਂ ਪੈਂਦਾ। ਹਾਂ, ਨਿਸ਼ਾਨੇ ਤੇ ਵਜੇ ਹੋਏ ਤੀਰ ਦਾ ਕੋਈ ਮੁੱਲ ਹੈ, ਨਿਸ਼ਾਨਾ ਸਾਹਮਣੇ ਹੈ ਤੀਰ ਦਾ ਮੁੱਲ ਹੈ, ਗੋਲੀ ਦਾ ਮੁੱਲ ਹੈ, ਸਰੋਤਾ ਸਾਹਮਣੇ ਹੈ ਬੋਲੀ ਦਾ ਮੁੱਲ ਹੈ। ਜੇ ਸੁਣਨ ਵਾਲਾ ਕੋਈ ਨਹੀਂ ਤੇ ਬੋਲੀ ਦਾ ਮੁੱਲ ਕੋਈ, ਤੇ ਜੇ ਸੁਣ ਕੇ ਹਨ ਸੁਣਿਆ ਹੀ ਕਰਨ ਵਾਲਾ ਸਾਹਮਣੇ ਬੈਠਾ ਹੋਵੇ ਤਾਂ। ਕਬੀਰ ਜੀ ਨੇ ਬੜੀ ਸੋਹਣੀ ਗੱਲ ਕਹੀ, ਕਹਿੰਦੇ ਨੇ ਸਾਚਾ ਸਤਿਗੁਰ ਕਿਆ ਕਰੇ, ਕਬੀਰ ਸਾਚਾ ਸਤਿਗੁਰ ਕਿਆ ਕਰੇ, ਜੋ ਸਿੱਖਾਂ ਮੈਂ ਚੂਕ ਜਿਹਨਾਂ ਸੁਣੀ ਨੀ ਗੱਲ, ਅੰਧੇ ਏਕ ਨਾ ਲਾ ਗਈ ਜੋ ਬਾਂਸ ਬਜਾਈਏ ਫੂਕ, ਸੁਣੀ ਗਿਆ ਤੇ ਸੁਣ ਕੇ ਦੂਜੇ ਕੰਨੋਂ ਕੱਢੀ ਗਿਆ, ਸਰੋਤਾ ਨਾ ਬਣਿਆ ਗੱਲ ਕੋਈ ਨਾ ਬਣੀ। ਗੁਰੂ ਕੀ ਕੀਮਤੀ ਬਾਤ ਵੀ ਸਰੋਤਾ ਨਾ ਬਣਨ ਕਰਕੇ ਅਜਾਈ ਗਈ। ਸਰੋਤੇ ਬਣਨਾ, ਜਿਹੜੇ ਸਰੋਤੇ ਬਣੇ ਨੇ, ਮਹਾਰਾਜ ਕਹਿੰਦੇ ਨੇ ਮੈਂ ਵਾਰ ਨੇ ਜਾਵਾਂ ਉਹਨਾਂ, ਇਸ ਗੁਰਬਾਣੀ ਜਿਣ ਤੂੰ ਸੁਣਿਆ

ਵੱਡੇ ਲੋਕ ਨੇ ਜਿਨ੍ਹਾਂ ਦਾ ਮੱਥਾ ਗੁਰੂ ਚਰਨਾਂ ਤੇ ਜਾ ਲੱਗਾ, ਜਿਹੜੇ ਗੁਰੂ ਅੱਗੇ ਨਿਉਂਦੇ ਨੇ, ਆਪਣੇ ਆਪ ਨੂੰ ਸਫਲਾਉਂਦੇ, ਹੱਥ ਪੈਰ ਸਫਲੇ ਕਰਦੇ, ਜਿਹੜੇ ਮਨ ਕਰਕੇ ਵੀ ਨਿਉਂਦੇ, ਸਿਰ ਕਰਕੇ ਵੀ ਨਿਉਂਦੇ, ਮੱਥਾ ਵੀ ਜਾ ਲੱਗਾ ਗੁਰੂ ਚਰਨਾਂ ਨਾਲ, ਮਨ ਵੀ ਲੱਗ ਗਿਆ ਗੁਰੂ ਚਰਨਾਂ ਨਾਲ। ਆਪਾਂ ਰੋਜ਼ ਪੜ੍ਹਦੇ ਆਏ ਸੋਦਰ ਦੇ ਪਾਠ ਤੋਂ ਉਪਰੰਤ ਪੜ੍ਹੇ ਜਾਣ ਵਾਲੇ ਸ਼ਬਦਾਂ ਵਿੱਚ, ਅੰਤਰ ਗੁਰ ਆਰਾਧਨਾ, ਜੇਵਾ ਜਪ ਗੁਰ ਨਾਮ, ਨੇਤਰੀ ਸਤਿਗੁਰ ਵੇਖਣਾ। ਮਨ ਤੋਂ ਗੱਲ ਸ਼ੁਰੂ ਕੀਤੀ, ਸਾਰੇ ਸਰੀਰ ਨੂੰ ਇਸ ਰੰਗਣ ਚ ਰੰਗ ਲੈਣ ਦੀ ਜਾਚ ਬਖਸ਼ਿਸ਼ ਕੀਤੀ। ਅੰਤਰ ਗੁਰ ਆਰਾਧਨਾ, ਜੇਵਾ ਜਪ ਗੁਰ ਨਾਮ, ਨੇਤਰੀ ਸਤਿਗੁਰ ਵੇਖਣਾ, ਸ਼੍ਰਵਣੀ ਸੁਣਨਾ ਗੁਰ ਨਾਮ, ਸਤਿਗੁਰ ਸੇਤੀ ਰਤਿਆਂ ਦਰਗਹਿ ਪਾਈ ਹੈਠਾਂ। ਉਸਤਤ ਮਨ ਮੈਂ ਕਰ ਨਿਰੰਕਾਰ, ਕਰ ਮਨ ਮੇਰੇ ਸਤ ਵਿਵਹਾਰ, ਨਿਰਮਲ ਰਸਨਾ ਅੰਮ੍ਰਿਤ ਪੀਓ, ਸਦਾ ਸੁਹੇਲਾ ਕਰ ਲਿਹ ਜੀਓ, ਨੈਨੋ ਪੇਖ ਠਾਕੁਰ ਕਾ ਰੰਗ, ਸਾਧ ਸੰਗ ਬਿਨਸੇ ਸਭ ਸੰਗ, ਚਰਨ ਚਲੋ ਮਾਰ ਗੋਬਿੰਦ, ਮਿਟੇ ਪਾਪ ਜਪੀਏ ਹਰ ਬਿੰਦ, ਕਰ ਹਰ ਕਰਮ ਹੱਥਾਂ ਨਾਲ ਰੱਬ ਦੇ ਕੰਮ। ਰੱਬ ਦੇ ਕਿਹੜੇ ਕੰਮ ਬੰਦੇ ਤੋਂ ਥੋੜੇ ਪਏ? ਹੱਥਾਂ ਨਾਲ ਉਹ ਕੰਮ ਕਰ ਜਿਹੜੇ ਕਰਕੇ ਤੇਰਾ ਭਲਾ ਹੋ ਜਾਏ। ਰੱਬ ਦੇ ਇਹੀ ਕੰਮ ਨੇ ਕਿ ਤੇਰਾ ਭਲਾ ਹੋ ਜਾਏ। ਵਾਹਿਗੁਰੂ ਦੇ ਇਹੀ ਕੰਮ ਨੇ ਤੇਰੇ ਗੋਚਰੇ ਕਿ ਤੂੰ ਜੋ ਜਿਸ ਕੰਮ ਵਾਸਤੇ ਤੈਨੂੰ ਹੱਥ ਬਖਸ਼ਿਸ਼ ਕੀਤੇ ਗਏ ਨੇ, ਤੂੰ ਉਹਨਾਂ ਹੱਥਾਂ ਨੂੰ ਉਹ ਕੰਮ ਕਰਕੇ ਸਫਲੇ ਕਰ। ਕਿਉਂਕਿ ਮਹਾਰਾਜ ਤਾਂ ਸਪਸ਼ਟ ਕਹਿੰਦੇ, ਮਤ ਭੁਲੇਖੇ ਚ ਰਹਿ ਜਾਈ, ਤੈਨੂੰ ਕਿਸ ਕੰਮ ਵਾਸਤੇ ਕਿਹੜਾ ਅੰਗ ਮਿਲਿਆ ਤੈਨੂੰ ਭੁਲੇਖਾ ਨਾ ਰਹਿ ਜਾਏ। ਨੇਤਰੋ ਮੇਰੇ ਹੋ ਹਰ ਤੋਂ ਮੈਂ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ, ਜੋਤ ਤਾਂ ਇਸ ਕਰਕੇ ਧਰੀ ਗਈ ਤੈਨੂੰ ਸਾਰੇ ਪਾਸੇ ਵਾਹਿਗੁਰੂ ਨਜ਼ਰ ਆ। ਇਹ ਸਰਵਨੋ ਮੇਰੇ ਹੋ ਸਾਚੇ ਸੁਣਨੇ ਨੂੰ ਪਠਾਏ, ਇਹ ਰਸਨਾ ਤੂੰ ਅਨਰਸ ਰਾਜ ਰਹੀ ਤੇਰੀ ਪਿਆਸ ਨਾ ਜਾਏ, ਕਿਹੜੇ ਪਾਸੇ ਲੱਗੀ ਹਰ ਰਸ ਕਾ ਤੂੰ ਚਾਖ ਹੈ ਸਾਧ, ਚਾਖਤ ਹੋਏ ਰਹੇ ਬਿਸਮਾਦ, ਤੈਨੂੰ ਸਵਾਦ ਆ ਜਾਵੇ ਵਾਹਿਗੁਰੂ ਜਪ ਕੇ ਤਾਂ ਵੇਖ। ਤੈਨੂੰ ਇਹ ਰਸ ਲੈਣ ਵਾਸਤੇ ਲਾਇਆ ਸੀ, ਇਹ ਸਵਾਦ ਲੈਣ ਵਾਸਤੇ ਲਾਈ ਸੀ, ਸਵਾਦ ਦੀ ਬਿਰਤੀ ਤੇਰੇ ਚ ਭਰੀ ਇਸ ਕਰਕੇ ਸੀ ਕਿ ਤੂੰ ਕਿਸੇ ਪਾਸਿਓ ਸਵਾਦ ਲਵੇ ਪਰ ਸਿਮਰਨ ਵਿੱਚੋਂ ਸਵਾਦ ਲਵੇ। ਮਨ ਕਰਕੇ ਤਨ ਕਰਕੇ ਗੁਰੂ ਕਾ ਸਿੱਖ ਗੁਰੂ ਨਾਲ ਜੁੜ ਜਾਵੇ, ਬਹੁਤ ਵੱਡਾ ਹੈ, ਬਹੁਤ ਮਹਾਨ ਹੈ, ਅਸਲੀ ਪੂਰਾ ਪ੍ਰਧਾਨ ਉਹ ਹੈ। ਸਦ ਬਲਿਹਾਰੀ ਤਿਨਾ ਜੇ ਸੁਣਤੇ ਹਰ ਕਥਾ, ਗੁਰੂ ਕੀ ਬਾਤ ਨਿਰੰਕਾਰ ਦੀ ਗੱਲ, ਪੂਰੇ ਤੇ ਪ੍ਰਧਾਨ ਨਿਵਾਵੇ ਪ੍ਰਭ ਮੱਥਾ, ਪ੍ਰਭੂ ਦੇ ਚਰਨਾਂ ਤੇ ਪ੍ਰਭੂ ਦੀ ਦਰਗਾਹ ਵਿੱਚ ਉਸਨੂੰ ਹਾਜ਼ਰ ਨਾਜ਼ਰ ਜਾਣ ਕੇ ਜਿਨ੍ਹਾਂ ਦਾ ਮੱਥਾ ਚੁੱਕਦਾ। ਹਰ ਜਸ ਲਿਖੇ ਬੇਅੰਤ ਸੋਹੇ ਸੇ ਹੱਥਾ, ਚਰਨ ਪੁਨੀਤ ਪਵਿੱਤਰ, ਉਹ ਬੜੇ ਪਵਿੱਤਰ ਚਰਨ ਨੇ, ਚਾਲੇ ਪ੍ਰਭ ਪੱਥਾ, ਜਿਹੜੇ ਪ੍ਰਭੂ ਦੇ ਪੰਥ ਤੇ ਪ੍ਰਭੂ ਦੇ ਮਾਰਗ ਤੇ ਚੱਲ ਕੇ ਜਾਂਦੇ, ਗੁਰੂ ਕੇ ਦਰ ਤੱਕ ਜਿਹੜੇ ਲੈ ਕੇ ਆਉਂਦੇ, ਬੜੇ ਪਵਿੱਤਰ ਚਰਨ ਨੇ।

इस चरण पखाली जो तेरे मार्ग चाले जो तेरे राह ते चले ने उन्हां दे चरण धो धो के पीवा उन्हां दा भरपूर सत्कार करा उन्हां दा आदर करा उन्हां दे आदर विचों मैनू भी कुछ मिलन दी आस तुसां वेखिया लोग धनवाना दा आदर करदे ताहदे लई करदे जिहदे कोल धन होवे ना लोग अगे पिछे फिरदे पावन बाणी विच भी इस दी शादी बनी है साहब कहंदे ने जो सरधन निर्धन कह जाए दिया आदर लिया बुलाए जी आया नू कहेगा निर्धन नू क्यों नहीं आदर देंदे निर्धन आदर कोई ना दे लाख जतन करे वो चेतना तरे जो सरधन निर्धन कह जाए दिया आदर लिया बुलाए जो निर्धन सरधन कह जाए आगे बैठा पीठ बढ़ाए इस करके कि निर्धन नू पता है देखो मिलना कुछ नहीं ते निर्धन ए आस लाई बैठा है कि जिदे कोल है किसे वेले मेरे भी पल्ले कुछ पै सकन हालांकि जिहड़ा बंदा धन विच लिपट गया है जिहड़ा धन च फस गया है जिवे जिवे धन बहुता हुंदा जावे उवे उवे कजूस बहुता हुंदा चला जांदा दिंदा किसे नूं कुछ नहीं दवाल नहीं हुंदा लेकिन एक आस हुंदी है भी इहदे कोल है ते शायद कदे मेरे भी काम आ सके मैनूं भी कदे मिल सके ते जे धन वाले कोलों आस कीती जा सकदी हालांकि इहदे कोलों घट आस करनी चाहीदी है जिहड़ा जिहदे दिमाग नूं धन चढ़ गया है जिस नूं माया धारी कहा जांदा है जिहदे दिमाग विच माया वस गई हर वेले माया दी जिस नूं सोच रहिंदी है उहदे कोलों माया दी आस रखनी फजूल है पर फिर भी बंदा आस रखी बैठा है उह सच्चा है जिहदे दिमाग नूं चढ़ गई उह सच्चा है क्योंकि उहनूं पता है देवांगा ते घट जाएगी वाकई घट भी जांदी है किताबां बोलणगियां घट गई माइनस होएगी जरूर डेबिट होएगा जरूर बच नहीं सकदा जिन्ना विचों कढेगा गुरु लेखे भी कढेगा ते कट वढ के उहनूं बाकी कर दिखाउणा पैगा इन्हां विचों निकल गया हालांकि इस नूं जे कितें भरोसा होवे ना कि गुरु लेखे दित्ता तां चौगुणा निहाल करदा जिसकी वस्तु जिस आगे राखे रब की आज्ञा माने माथे उसने चौगुण करे निहाल गुरु लेखे दित्ता होया ए तां चौगुणा होके फलना फिर भी जिसने देंदा है ते लिखदा है इन्ना कट गया इन्ना निकल गया विचों धन वाला सच्चा है शायद देन लगिया उहनूं सोचना पैगा इन्ना कट जाएगा लेकिन जिदे कोल नाम धन है भगती दा धन है इहनूं सोचण दी लोड़ नहीं पैंदी इहनूं पता जिन्ना वंडांगा उन्ना वधेगा इसलिए क्यों ना मैं उहनां दे चरणी लगां जिन्हां दे कोल इह धन है मैं उहनां दे नेड़े क्यों ना होवां जिन्हां ने गुरु चरणां विचों इह कुछ प्राप्त कीता इह धन अखुट ना निखुटे ना जाए जिवें जिवें वंडदा है उवें उवें खुटदा नहीं वधदा इस वधण वाले धन नूं जिन्हां ने प्राप्त कीता उह कौण जिन्हां दे चरण गुरु चरणां वल तोर के लै आए तिन चतिस चरण पखाली जो तेरे मार्ग चाले जो तेरे राह ते चले ने मैं उनके चरण धो धो के पीवां उहनां कोलों मैनूं कुछ लभणा उहनां दे सामने निम्र होण विच उहनां दे सत्कार विचों मैनूं कुछ प्राप्त होणा उहनां दी पूंजी विचों मैनूं हिस्सा मिलना उहनां ने खुशी नाल देणा उहनां देण लग्गिआं कंजूसी नहीं करनी मैनूं उत्थों लभ जाणा जीवन दा वडमुल्ला धन इस करके मैं उहनां दे चरण धो धो के पीवां नैन निहाली तिस पुरख दयाले मैं इन्हां नेत्रां दे नाल भी उन्हां दयाल पुरखां दे दर्शन करां जिहड़े प्रभु भगती नाल रते होए रचे होए लोग गनी लोग ने भरपूर होए होए लोग ने बल्कि उछल रहे लोग ने इतना प्राप्त हो जांदा है उन्हां नूं कि ओह होर पासे वंड वंड देना चाहुंदे उन्हां दे दर्शन करदा रहां नैना दे नाल उहदे दर्शन करदा मन देवां तिस अपने साजन जिन गुर मिल सो प्रभ लाधे जीओ मैं अपना मन उन्हां दे हवाले कर देवां एक शब्द आउंदा है धन संतन का मन संतन का किया संत प्रसाद हर नाम ते आया सर्व कुशल सब तब थिया बड़ी अजीब गल लगदी जे तां उस पासे अर्थ करन बैठांगे धन संतन का मन संतन का किया संतां ने कीता नहीं संतां दा कीता होया नहीं संतां ने धन दिता है नहीं संतां ने तन दिता है नहीं संतां ने मन दिता है नहीं ऐसी गल नहीं मैं अपना तन मन धन संतां नूं अर्पण कर दिता संतां दा कर दिता धन संतन का मन संतन का किया मैं अपना तन मन धन जो मैनूं वाहिगुरू ने दिता है यह मैं संतां दे हवाले कर दिता इस शरीर नूं अमृत वेले दा जागना बख्शो
ਇਸ ਸਰੀਰ ਨੂੰ ਰਹਿਤ ਬਖਸ਼ੋ, ਇਸ ਸਰੀਰ ਨੂੰ ਨਾਮਦਾਨ ਇਸ਼ਨਾਨ ਦਾ ਚੱਜ ਬਖਸ਼ਿਸ਼ ਕਰੋ, ਇਸ ਸਰੀਰ ਨੂੰ ਜਪਣਾ ਜਪਾਉਣਾ ਬਖਸ਼ਿਸ਼ ਕਰੋ। ਮਨ ਸੰਤਾਂ ਦੇ ਹਵਾਲੇ ਕਰ ਦਿੱਤਾ, ਗੁਰਮੁਖੋ ਇਸ ਮਨ ਦੀ ਹਉਮੈ ਦੂਰ ਕਰ ਦਿਓ, ਤੁਹਾਡੀ ਬੜੀ ਕਿਰਪਾ ਹੋਵੇ। ਧਨ ਵੀ ਸੰਤਾਂ ਦੇ ਹਵਾਲੇ ਕਰਤਾ, ਗੁਰਮੁਖੋ ਮੈਨੂੰ ਵਰਤਣਾ ਨਹੀਂ ਆਉਂਦਾ, ਪੁੱਠੇ ਪਾਸੇ ਲੈ ਲੈ ਕੇ ਜਾਂਦਾ। ਜਦੋਂ ਬਹੁਤਾ ਹੋ ਜਾਂਦਾ ਨਾ ਬੰਦੇ ਨੂੰ ਪੁੱਠੇ ਪਾਸੇ ਲੈ ਕੇ ਜਾਂਦਾ। ਬੜੇ ਭਾਗਾਂ ਵਾਲੇ ਨੇ ਜਿਹਨਾਂ ਨੂੰ ਵਰਤਣਾ ਆ ਗਏ, ਤੇ ਵਰਤਣਾ ਉਹਨਾਂ ਨੂੰ ਆਇਆ ਜਿਹੜੇ ਸਤਸੰਗਤ ਤੋਂ ਟੁੱਟੇ ਨਹੀਂ, ਸਤਸੰਗਤ ਨਾਲ ਜੁੜੇ ਹੋਏ ਨੇ। ਉਹਨਾਂ ਨੂੰ ਪਤਾ ਧਨ ਨੂੰ ਕਿੱਥੇ ਵਰਤਣਾ, ਉਹ ਜਾਣਦੇ ਨੇ ਧਨ ਕਿੱਥੇ ਲਾਉਣਾ, ਉਹਨਾਂ ਨੂੰ ਭਲੇ ਪਾਸੇ ਵਰਤਣਾ ਆਉਂਦਾ। ਔਰ ਜਿਹੜੇ ਲੋਕ ਇਹ ਸਮਝਦੇ ਨੇ ਕਿ ਧਨ ਕੇਵਲ ਖਾਣ ਪੀਣ ਮੌਜ ਉਡਾਉਣ ਵਾਸਤੇ, ਐਸਾ ਵੀ ਬਜ਼ੁਰਗ ਕਹਿੰਦੇ ਨੇ ਕਿ ਜੇ ਕਿਤੇ ਇਹ ਪੈਰ ਥੱਲੇ ਆ ਜਾਵੇ ਬੇਅਦਬੀ ਹੋ ਜਾਏਗੀ। ਐਸੀ ਗੱਲ ਨਹੀਂ, ਧਨ ਦੀ ਬੇਅਦਬੀ ਉਹ ਲੋਕ ਕਰਦੇ ਨੇ ਜਿਹੜੇ ਧਨ ਨੂੰ ਜੂਏ ਤੇ ਲਾਉਂਦੇ, ਉਹਨਾਂ ਦੇ ਘਰੋਂ ਨਾਰਾਜ਼ ਹੋ ਕੇ ਤੁਰ ਜਾਂਦੇ। ਤੇ ਜਿਹੜੇ ਧਨ ਨੂੰ ਭਲੇ ਪਾਸੇ ਲਾਉਂਦੇ ਨੇ ਉਹਨਾਂ ਤੇ, ਜੇ ਧਨ ਕੋਈ ਆਪਣੇ ਆਪ ਚ ਸ਼ਕਤੀ ਹੈ, ਆਪਣੇ ਆਪ ਚ ਕੋਈ ਦੇਵੀ ਦੇਵਤਾ ਮੰਨ ਲੈਂਦੇ ਨੇ ਲੋਕ, ਜੇ ਕੋਈ ਹੈ ਤਾਂ ਇਹ ਤਾਂ ਰਾਜ਼ੀ ਇਸ ਗੱਲ ਚ ਹੋਵੇਗਾ। ਜੇ ਇਹਨੂੰ ਧਰਤੀ ਚ ਦੱਬ ਦਿੱਤਾ ਤੇ ਕਿਵੇਂ ਰਾਜ਼ੀ ਰਹੇਗਾ, ਜੇ ਇਹਨੂੰ ਪੁੱਠੇ ਪਾਸੇ ਵਰਤਿਆ ਇਹ ਕਿਵੇਂ ਰਾਜ਼ੀ ਰਹੇਗਾ। ਹਾਂ, ਇਹਦਾ ਆਦਰ ਕਿਸ ਗੱਲ ਵਿੱਚ ਹੈ, ਇਹ ਕਿਸੇ ਚੰਗੇ ਪਾਸੇ ਲੱਗੇ, ਪਰਉਪਕਾਰ ਤੇ ਸੇਵਾ ਚ ਵਰਤਿਆ ਜਾਵੇ ਤੇ ਧਨ ਰਾਜ਼ੀ ਹੋਵੇਗਾ। ਫਿਰ ਕੋਈ ਧਨ ਦਾ ਕੋਈ ਦੇਵਤਾ ਕੁਬੇਰ ਜਾਂ ਲਕਸ਼ਮੀ ਜੇ ਕੋਈ ਮੰਨੀ ਜਾਂਦੀ ਹੈ ਤਾਂ ਫਿਰ ਉਹ ਰਾਜ਼ੀ ਹੋ ਸਕਦੇ ਨੇ। ਜੇ ਉਹ ਰਾਜ਼ੀ ਹੋਣਗੇ ਤੇ ਸ਼ਾਇਦ ਵਧੇਰੇ ਰਜਾ ਦੇਣਗੇ। ਇਸ ਕਰਕੇ ਗੁਰਮੁਖਾਂ ਨੇ ਕੀ ਕੀਤਾ, ਧਨ ਵੀ ਸੰਤਨ ਕਾ ਕੀ ਆ, ਸੰਤਾਂ ਦੀ ਜੁਗਤ ਤੋਂ ਬਿਨਾਂ ਨਹੀਂ ਵਰਤਣਾ, ਸੰਤਾਂ ਦੀ ਵਿਉਂਤ ਅਨੁਸਾਰ ਵਰਤਣਾ, ਭਲੇ ਪਾਸੇ ਵਰਤਣਾ। ਸੰਤ ਪ੍ਰਸਾਦ, ਫਿਰ ਅੱਗੋਂ ਸੰਤ ਕੀ ਦਿੰਦੇ ਨੇ, ਤੂੰ ਤਨ ਸੰਤਾਂ ਨੂੰ ਦਿੱਤਾ, ਧਨ ਸੰਤਾਂ ਨੂੰ ਦਿੱਤਾ, ਮਨ ਸੰਤਾਂ ਦੇ ਹਵਾਲੇ ਕੀਤਾ ਤੇ ਫਿਰ ਕੀ ਹੋਇਆ, ਸੰਤ ਪ੍ਰਸਾਦ ਹਰ ਨਾਮ ਤੇ ਆਇਆ ਸਰਬ ਕੁਸ਼ਲ ਤਬ ਥੀਆ। ਉਹਨਾਂ ਨੇ ਅੱਗੋਂ ਨਾਮ ਧਨ ਨਾਲ ਲੱਦ ਕੇ ਰੱਖ ਦਿੱਤਾ, ਨਾਮ ਧਨ ਨਾਲ ਭਰ ਦਿੱਤਾ, ਸਾਰੇ ਹੀ ਸੁੱਖ ਆ ਗਏ, ਸਰਬ ਕੁਸ਼ਲ ਤਬ ਥੀਆ। ਕਿਉਂ ਨਾ ਫਿਰ ਉਹਨਾਂ ਦੇ ਨੇੜੇ ਨੇੜੇ ਹੋ ਕੇ ਬੈਠੀ ਜਿਨ੍ਹਾਂ ਦੇ ਕੋਲ ਇਹ ਧਨ ਹੈ, ਜਿਨ੍ਹਾਂ ਕੋਲ ਨਾਮ ਧਨ ਹੈ। ਮਨ ਦੇਵਾਂ ਤਿਸ ਆਪਣੇ ਸਾਜਨ ਜਿਨ ਗੁਰਮਿਲ ਸੋ ਪ੍ਰਭ ਲਾਧਿ ਜੀਓ। ਜਿਨ੍ਹਾਂ ਨੇ ਗੁਰੂ ਕੀ ਜੁਗਤ ਨੂੰ ਲੈ ਕੇ ਗੁਰਬਾਣੀ ਦੇ ਗੁਰਬਚਨਾਂ ਦੇ ਅਨੁਸਾਰੀ ਹੋ ਕੇ ਜਿਨ੍ਹਾਂ ਨੇ ਪ੍ਰਭੂ ਦਾ ਭੇਤ ਪਾਇਆ, ਮੈਂ ਆਪਣਾ ਮਨ ਉਹਨਾਂ ਦੇ ਹਵਾਲੇ ਕਿਉਂ ਨਾ ਕਰਾਂ। ਸੇਵਟ ਭਾਗੀ ਜਿਨ ਤੁਮ ਜਾਣੇ, ਭਾਗਾਂ ਵਾਲੇ ਨੇ ਜਿਨ੍ਹਾਂ ਨੇ ਤੈਨੂੰ ਸਮਝਿਆ, ਵਾਹਿਗੁਰੂ ਜੀ ਜਿਨ੍ਹਾਂ ਨੇ ਤੈਨੂੰ ਜਾਣਿਆ। ਭਾਗਾਂ ਵਾਲੇ ਰਹਿੰਦੇ ਤਾਂ ਸਾਰਿਆਂ ਵਿੱਚ ਹੁੰਦੇ, ਉਹ ਸੰਸਾਰੀ ਕਿਸਮ ਦੇ ਹੀ ਨੇ, ਸਭ ਕੇ ਮੱਧੇ ਅਲਿਪਤ ਨਿਰਵਾਣੇ, ਪਰ ਲੋਕਾਂ ਚ ਰਲਦੇ ਨੇ। ਗੁਰਮੁਖ ਦੀ ਕੀ ਗੱਲ ਹੈ, ਉਹ ਰਹਿੰਦਾ ਲੋਕਾਂ ਵਿੱਚ ਹੀ ਹੈ, ਖਾਂਦੇ ਲੋਕ ਵੀ ਨੇ ਉਹ ਵੀ ਖਾਂਦਾ, ਤੁਰਦੇ ਲੋਕ ਵੀ ਨੇ ਉਹ ਵੀ ਤੁਰਦਾ, ਸੌਂਦੇ ਲੋਕ ਵੀ ਨੇ ਉਹ ਵੀ ਸੌਂਦਾ, ਲੋਕ ਵੀ ਬੋਲਦੇ ਨੇ ਗੁਰਮੁਖ ਵੀ ਬੋਲਦਾ, ਲੋਕ ਵੀ ਕਮਾਉਂਦੇ ਨੇ ਗੁਰਮੁਖ ਵੀ ਕਮਾਉਂਦਾ। ਰਹਿੰਦਾ ਸਾਰਿਆਂ ਦੇ ਵਿੱਚ ਹੈ, ਲੇਕਿਨ ਵੱਖਰੀ ਤਰ੍ਹਾਂ ਦਾ। ਲੋਕ ਖਾਂਦੇ ਨੇ ਸਵਾਦਾਂ ਪਿੱਛੇ, ਉਹ ਖਾਂਦਾ ਹੈ ਸਰੀਰ ਨੂੰ ਚਾਲੂ ਰੱਖਣ ਵਾਸਤੇ, ਜਿਉਂਦੇ ਰਹਿਣ ਵਾਸਤੇ। ਕੁਝ ਲੋਕ ਹੁੰਦੇ ਨੇ ਐਸੇ ਵੀ ਜਿਹੜੇ ਖਾਣ ਵਾਸਤੇ ਹੀ ਜਿਉਂਦੇ ਨੇ ਤੇ ਖਾਂਦੇ ਖਾਂਦੇ ਹੀ ਮਰ ਜਾਂਦੇ ਨੇ। ਖਾਣ ਵਾਸਤੇ ਗੁਰਮੁਖ ਜਿਉਂਦਾ, ਇਹਨਾਂ ਕੋ ਖਾਂਦਾ ਹੈ ਅਲਪ ਆਹਾਰ ਸੁਲਭ ਸੀ ਨਿੰਦਰਾ, ਉਹਨਾਂ ਕੋ ਸੌਂਦਾ ਜਿੰਨਾ ਕੋ ਸਰੀਰ ਨੂੰ ਜ਼ਰੂਰਤ ਹੈ। ਲੋਕ ਸੁੱਤੇ ਤੇ ਉੱਠਦੇ ਹੀ ਨਹੀਂ, ਫਿਰ ਉਠਾਉਣੇ ਮੁਸ਼ਕਲ ਹੋ ਜਾਂਦੇ ਨੇ। ਉਹ ਸੌਂਦਾ ਇਤਨਾ ਕੁ ਕਿ ਸੁੱਤਿਆਂ ਵੀ ਵਾਗਰੂ ਵਾਗਰੂ ਕਰਦਾ ਰਹੇ ਤੇ ਅੰਮ੍ਰਿਤ ਵੇਲੇ ਦਾ ਕਦੇ ਉਹ ਖੁੰਝਣ ਵਾਲਾ ਨਾ ਬਣੇ, ਅੰਮ੍ਰਿਤ ਵੇਲਾ ਉਹ ਸੰਭਾਲਦਾ। ਇਹੋ ਜਿਹਾ ਜਪੀ ਤਪੀ ਹਠੀ ਲੋਕ ਜਿਹੜੇ ਮਨ ਨਾਲ ਜੂਝਦੇ ਹੋਏ ਸਰੀਰ ਨੂੰ ਚੰਗੀ ਕਿਰਤ ਵਿੱਚ ਲਾ ਕੇ ਲੋਕ ਵੀ ਕਮਾਉਂਦੇ ਨੇ, ਗੁਰਮੁਖ ਕਮਾਉਂਦਾ। ਲੋਕ ਹੇਰਾ ਫੇਰੀ ਨਾਲ ਕਮਾਉਂਦੇ ਨੇ, ਗਲਤ ਪਾਸੇ ਉਡਾਉਂਦੇ ਨੇ। ਗੁਰਮੁਖ ਸੱਚੀ ਸੁੱਚੀ ਨੀਅਤ ਨਾਲ ਧਰਮ ਦੀ ਕਿਰਤ ਕਰਕੇ ਕਮਾਉਂਦਾ ਹੈ, ਭਾਗ ਲੱਗਦੇ ਨੇ ਤੇ ਚੰਗੇ ਪਾਸੇ ਵਰਤਦਾ। ਗੁਰਮੁਖ ਰਹਿੰਦਾ ਸੰਸਾਰ ਵਿੱਚ ਹੈ, ਜੁਗਤ ਵੱਖਰੀ, ਸਭ ਕੇ ਮੱਧੇ ਅਲਿਪਤ ਨਿਰਬਾਣੇ, ਸਾਧ ਕੇ ਸੰਗ ਉਨ ਭਵਜਲ ਤਰਿਆ। ਉਹ ਸੰਸਾਰ ਤੋਂ ਪਾਰ ਉਤਰਨ ਵਾਲੇ ਨੇ ਜਿਨ੍ਹਾਂ ਨੇ ਇਸ ਕਿਸਮ ਦਾ ਬੇੜਾ ਬਣੇ, ਗੁਰਮੁਖਤਾਈ ਦਾ ਬੇੜਾ ਜਿਨ੍ਹਾਂ ਨੇ ਬਣੇ। ਸਗਲ ਦੂਤ ਉਹ ਨਸਾਧੇ ਜੀਓ, ਜਿਹੜੇ ਇਹਦੇ ਤਰਨ ਵਿੱਚ ਰੁਕਾਵਟ ਬਣਨ ਵਾਲੇ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਡੋਬੂ ਪਾਉਂਦੇ ਨੇ, ਡੋਬਦੇ ਇਹ ਉਹਨਾਂ ਨੂੰ ਪਛਾੜਦਾ ਹੋਇਆ ਤਰਦਾ ਤੁਰਿਆ ਜਾ। ਸਗਲ ਦੂਤ ਉਹ ਨਸਾਧੇ ਜੀ, ਤੇਰੀ ਸ਼ਰਨ ਤੇਰੇ ਪ੍ਰਵਾਸੇ, ਪੰਚ ਦੁਸ਼ਟ ਲੈ ਸਾਧੇ, ਉਹ ਸਾਧ ਲੈਂਦੇ ਇਹਨਾਂ ਨੂੰ ਕਾਬੂ ਕਰ ਲੈਂਦੇ, ਤੇਰੇ ਆਸਰੇ ਤੇਰੀ ਚਰਨ ਸ਼ਰਨ ਚ ਬੈਠ ਕੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਦਾ ਵਸੀਕਰਨ ਕਰ ਲੈਂਦੇ ਨੇ, ਉਹਨਾਂ ਨੂੰ ਕਾਬੂ ਕਰ ਲੈਂਦੇ।
सगल दूतों साधे जीओ तेन की उनकी शरण परया मन मेरा। मैं उन्हां दी चरण शरण पैंदा हां जिन्होंने प्रभु दरबार विचों गुरु की जुगत अनुसार कुछ पाया है। जो पाया है वह कुछ मैं भी हिस्सा लैण वास्ते उहदे चों प्रसाद मात्र लैण वास्ते तेन की शरण परया मन मेरा। मान तान तज मोह अंधेरा कादे वास्ते अपना मान छड़ के हंकार छड़ के निम्रता नाल भर के मैं उन्हां दी चरण शरण पिया कि नाम दान दीजे नानको। मैनू भी वह कुछ दो जो तुहाडे कोल है जो तुसा व्याजिया मेरी भी चोली पाओ। इस प्रभ अगम आगाधे जियो अगम आगाध वाहिगुरु का नाम मेरी चोली पाओ। जिन्हां ने लैना है ना वो लभदे फिरदे कौन है जिसते पले है कौन है जो व्याज रहा है कौन है जो कमा रहा है कौन है जो जप तप दे नाल इस वस्तु नू हथ करके मेहनत करके आ संसार दी वस्तु भी मेहनत करके प्राप्त होंदी सिर मार के लभदी। संसार दा पदार्थ जो है बंदे नू मेहनत कीते बिना नहीं लभदा। कोई दिमागी मेहनत कर लैंदा कोई शरीरक मेहनत कर लैंदा ते धर्म दे बारे जे कोई भुलेखा लैके बैठा भी बिना कीते मेरे धर्मी होण दी गल बन जाएगी नहीं बन। मेहनत करनी पएगी। संसारियों का कईयों का दिमाग ही चलता कईयों के हाथ चलते लेकिन धर्म में दोवें चलेंगे सुरत भी चलेगी शरीर भी चलेगा। जे दोवें नहीं चलेंगे तो धर्म अधूरा रह जाएगा। शरीर भी चलना है तो मन भी चलना है। जिसलिए मन ते शरीर दोवें चलते हैं मनुख के अंदर धर्म फलना शुरू हो जाता है। ते जिन्हां लोगों को फलदा फुलदा धर्म है उन्होंने कोलों जांच लैण वास्ते

ਵਿੱਚੋਂ ਮਿਲ ਜਾਣਾ, ਮਿਟ ਕੇ ਮਿਲਣਾ, ਹਉ ਮਿਟਾ ਕੇ ਮਿਲਣਾ, ਨਿਰਮਾਣ ਹੋ ਕੇ ਮਿਲਣਾ। ਬਲਕਿ ਭਗਤ ਰਵਿਦਾਸ ਜੀ ਤਾਂ ਕਹਿੰਦੇ ਨੇ, ਮੇਰੀ ਪ੍ਰੀਤ ਗੋਬਿੰਦ ਸਿਉ ਜਿਣਕ ਹਟੇ, ਮੈਂ ਤੋ ਮੋਲ ਮਹਿੰਗੀ ਲਈ ਜੀ ਸਟੇ, ਜ਼ਿੰਦਗੀ ਦੇ ਕੇ ਲਈ। ਅਸਾਂ ਵੀ ਤਾਂ ਸਾਡੇ ਵੱਡਿਆਂ ਨੇ ਤਾਂ ਸਿਰ ਦੇ ਕੇ ਸਰਦਾਰੀ ਲਈ, ਕਿੰਨਾ ਮੁੱਲ ਹੈ ਇਸਦਾ। ਕਬੀਰ ਜੀ ਕੋਲ ਆਇਆ ਸੀ ਕੋਈ ਪ੍ਰੇਮੀ, ਕਹਿਣ ਲੱਗਾ ਜੀ ਮੈਨੂੰ ਵੀ ਨਾਮ ਦੇ ਦਿਓ, ਭਗਤੀ ਮੇਰੀ ਵੀ ਝੋਲੀ ਪਾ ਦੇ। ਤੇ ਭਗਤ ਜੀ ਟੋਕਾ ਤਿੱਖਾ ਕਰਨ ਲੱਗ, ਛੁਰਾ ਤਿੱਖਾ ਕਰਨ ਲੱਗ ਪਏ। ਕਹਿੰਦਾ ਭਗਤ ਜੀ ਮੇਰਾ ਕੰਮ ਕਰ ਦਿਓ, ਆ ਪਹਿਲਾਂ ਪਹਿਲਾਂ ਮੈਨੂੰ ਭਗਤੀ ਦੇ ਦਿੰਦੇ, ਫਿਰ ਤੁਸੀਂ ਆਪਣੇ ਕੰਮ ਲੱਗੇ ਰਹਿੰਦੇ। ਮੈਂ ਜਾਣਾ ਸੀ, ਭਗਤ ਜੀ ਕਹਿੰਦੇ ਨੇ ਤੇਰਾ ਹੀ ਕੰਮ ਕਰਨੇ। ਕਿ ਮਹਾਰਾਜ ਮੇਰਾ ਕੰਮ ਥੋੜਾ ਪੈ ਕਰਦੇ, ਤੁਸੀਂ ਤਾਂ ਟੋਕਾ ਤਿੱਖਾ ਪੈ ਕਰਦੇ। ਕਹਿਣ ਲੱਗੇ ਤੇਰਾ ਸਿਰ ਲਵਾਂਗੇ ਤੇ ਨਾਮ ਦੇ ਦਿਆਂਗੇ। ਕਹਿਣ ਲੱਗਾ ਫਿਰ ਮੈਂ ਕਰਨਾ ਕੀ, ਜਦ ਸਿਰ ਹੀ ਦੇ ਦਿੱਤਾ। ਕਹਿਣ ਲੱਗੇ ਫਿਰ ਤੂੰ ਕੀ ਸਮਝਣਾ, ਗੱਲੀ ਬਾਤੀ ਮਿਲ ਜਾਏਗਾ, ਰੁਪਈਆਂ ਨਾਲ ਮਿਲ ਜਾਏਗਾ, ਮੁੱਲ ਵਿਕਣ ਵਾਲੀ ਚੀਜ਼ ਹੈ ਗੁਰਮੁਖਾ, ਇਹ ਤਾਂ ਭਾਈ ਆਪਣਾ ਆਪਾ ਦੇ ਕੇ ਮਿਲਣ ਵਾਲੀ ਚੀਜ਼ ਹੈ। ਔਰ ਜਿਹੜਾ ਸਿਰ ਦੇਣਾ ਹੈ ਨਾ, ਇਹਦਾ ਮਤਲਬ ਹੀ ਇਹ ਹੈ ਕਿ ਮਨ ਕੀ ਮਤ ਤਿਆਗ ਕੇ ਗੁਰੂ ਕੀ ਮਤ ਲੈ ਲੈਣੀ, ਹਉਮੈ ਤਿਆਗ ਕੇ ਨਿਮਰਤਾ ਨੂੰ ਧਾਰਨ ਕਰ ਲੈਣਾ, ਤੇ ਗੁਰਮੁਖਾਂ ਦੇ ਸਾਹਮਣੇ, ਗੁਰੂ ਦੇ ਸਾਹਮਣੇ, ਪ੍ਰਭੂ ਦੇ ਸਾਹਮਣੇ ਮਾਨ ਤਾਨ ਤਜ ਮੋਹ ਅੰਧੇਰਾ।

ਰਾਗਾਂ ਵਿੱਚ ਰੱਬ ਦੀ ਗੱਲ ਕਰਨ ਵਾਲ ਗਾ ਕੇ ਰੱਬ ਦੀ ਗੱਲ ਕਰਨ ਨਾਲ ਈਸ਼ਵਰ ਦੀ ਉਪਮਾ ਪ੍ਰਭੂ ਦੀ ਮਹਿਮਾ ਇਹ ਗੁਰੂ ਨਾਨਕ ਦੀ ਵਿਆਹੁਤ ਹੈ। ਨਿਰੰਕਾਰ ਦੀਆਂ ਗੱਲਾਂ ਸਿਰਜਣਹਾਰ ਦੀਆਂ ਗੱਲਾਂ ਸੰਗੀਤਕ ਲੈ ਵਿੱਚ ਰਸ ਵਿੱਚ ਬੰਨ ਕੇ ਵੈਸੇ ਵੀ ਬੰਦੇ ਨੂੰ ਗੱਲਾਂ ਦਾ ਸਵਾਦ ਹੈ, ਐਸਾ ਨਹੀਂ ਕਿ ਨਹੀਂ। ਬੇਅੰਤ ਪ੍ਰਕਾਰ ਦੀਆਂ ਗੱਲਾਂ ਚ ਬੰਦਾ ਪਰਚਿਆ ਔਰ ਗੱਲਾਂ ਚੋਂ ਰਸ ਲੈਂਦਾ। ਜਿਸ ਤਰ੍ਹਾਂ ਖਾਣ ਦਾ ਰਸ ਹੈ, ਵੇਖਣ ਦਾ ਰਸ ਹੈ, ਜਿਵੇਂ ਹੋਰ ਇੰਦਰੀਆਂ ਦੇ ਰਸ ਨੇ ਉਸੇ ਤਰ੍ਹਾਂ ਹੀ ਗੱਲਾਂ ਕਰਨ ਤੇ ਸੁਣਨ ਦਾ ਜੀਵਾ ਤੇ ਕੰਨਾਂ ਨਾਲ ਸੰਬੰਧ ਹੋਣ ਕਰਕੇ ਇਹਦੇ ਵਿੱਚ ਵੀ ਇੱਕ ਰਸ ਹੈ। ਔਰ ਬਹੁਤ ਲੋਕ ਸੰਸਾਰ ਦੇ ਐਸੇ ਨੇ ਗੱਲਾਂ ਕਰਦਿਆਂ ਕਰਦਿਆਂ ਆਪਣੀ ਜ਼ਿੰਦਗੀ ਜਿਹੜੀ ਹੈ ਇਸ ਰਸ ਵਿੱਚ ਲਾ ਕੇ ਬਿਤਾ ਰਹੇ ਨੇ। ਤਰ੍ਹਾਂ ਤਰ੍ਹਾਂ ਦੀਆਂ ਬੇਕਾਰ ਦੀਆਂ ਗੱਲਾਂ ਕਰਦੇ ਨੇ, ਸਹਿ ਪ੍ਰੇਰਨਾ ਕਰਦੇ ਨੇ, ਨਹੀਂ ਉਹਨਾਂ ਗੱਲਾਂ ਚੋਂ ਲੱਭਣਾ ਕੁਝ ਨਹੀਂ ਤੈਨੂੰ, ਤੇ ਤੂੰ ਗੱਲਾਂ ਹੀ ਕਰਨੀਆਂ ਨੇ, ਗੱਲਾਂ ਚੋਂ ਰਸ ਲੈਣਾ ਹੈ ਨਾ। ਸਿਰਜਣਹਾਰ ਦੀਆਂ ਗੱਲਾਂ ਕਰ ਤੇ ਗੱਲਾਂ ਵੀ ਇਸ ਤਰ੍ਹਾਂ ਕਰ ਗਾ ਕੇ ਕਰ, ਝੂਮ ਝੂਮ ਕੇ ਕਰ। ਨਿਰੰਕਾਰ ਦੀਆਂ ਗੱਲਾਂ ਰਸ ਲੈ ਕੇ, ਸਵਾਦ ਲੈ ਕੇ ਕਰ। ਪਰ ਬੰਦਾ ਕਹਿੰਦਾ ਨੀ ਉਧਰ ਤਾਂ ਝਟਪਟ ਸਵਾਦ ਆ ਜਾਂਦਾ, ਇਧਰ ਜ਼ਰਾ ਹੌਲੀ ਹੌਲੀ ਆਉਂਦਾ। ਕੀਰਤਨ ਦਾ ਰਸ, ਪ੍ਰਭੂ ਦੀਆਂ ਸਿਰਜਣਹਾਰ ਦੀਆਂ ਗੱਲਾਂ ਦਾ ਸਵਾਦ ਤਾਂ ਕਿਤੇ ਆਉਂਦਾ ਆਵੇਗਾ, ਉਹਨਾਂ ਗੱਲਾਂ ਹੀ ਤਾਂ ਝਟਪਟ ਸਵਾਦ ਆ ਜਾਂਦਾ ਜਿਵੇਂ ਖਾਣ ਦਾ ਸਵਾਦ ਹੈ। ਨਾਮ ਦਾ ਰਸ ਤਾਂ ਕਿਸੇ ਨੂੰ ਆਉਂਦਿਆਂ ਆਵੇਗਾ, ਖਾਣ ਦਾ ਸਵਾਦ ਤਾਂ ਉਸੇ ਵੇਲੇ ਹੀ ਆਉਂਦਾ, ਵੇਖਣ ਦਾ ਸਵਾਦ ਉਸੇ ਵੇਲੇ ਹੀ ਆਉਂਦਾ ਹੈ ਨਾ। ਬਾਕੀ ਰਸ ਤਾਂ ਉਸੇ ਵੇਲੇ ਨਕਦੋ ਨਕਦ ਮਿਲਦੇ ਨੇ। ਨਾਮ ਦਾ ਰਸ, ਬਾਣੀ ਦਾ ਰਸ, ਕੀਰਤਨ ਦਾ ਰਸ, ਇਹ ਪਤਾ ਨੀ ਕਦੋਂ ਸ਼ੁਰੂ ਹੋਵੇਗਾ, ਬਹੁਤਿਆਂ ਨੂੰ ਬੋਝ ਜਾਪਦਾ। ਤੇ ਖਿਮਾ ਕਰਨਾ, ਇਹ ਬੋਝ ਉਹਨਾਂ ਚਿਰ ਜਾਪਦਾ ਜਿੰਨਾ ਚਿਰ ਧੰਦਾ ਬਣਾ ਲਿਆ ਜਾਵੇ। ਧਰਮ ਧੰਦਾ ਨਹੀਂ ਹੈ, ਧਰਮ ਪਿਆਰ ਨਾਲ ਸ਼ੁਰੂ ਹੁੰਦਾ, ਤੇ ਜਦੋਂ ਪਿਆਰ ਪੈਂਦਾ ਨਾ ਫਿਰ ਰਸ ਵੀ ਆਉਂਦਾ। ਲੇਕਿਨ ਇਹ ਹੈ ਵੀ ਰੰਗ ਲਾਗਤ ਲਾਗਤ ਲਾਗਤ ਹੈ। ਜੇ ਕੋਈ ਬੰਦਾ ਕਵੇ ਨਾ ਤਲੀ ਤੇ ਸਰੋਂ ਜੰਮਣ ਵਾਂਗੂ ਧਰਮ ਅੱਜ ਹੀ ਸ਼ੁਰੂ ਹੋ ਜਾਵੇ, ਪਤਾ ਨੀ ਕਿੰਨੇ ਜਨਮਾਂ ਦੀ ਕਾਲਖ ਤੇ ਮੈਲ ਲੈ ਕੇ ਮਨ ਪ੍ਰਭੂ ਤੋਂ ਟੁੱਟਾ ਹੋਇਆ, ਇਹਨੂੰ ਜੋੜਨ ਵਾਸਤੇ ਕੁਝ ਤਾਂ ਯਤਨ ਕਰਨਾ ਪਏਗਾ, ਕੁਝ ਤਾਂ ਘਾਲ ਕਰਨੀ ਪਏਗੀ। ਆਵੇਗਾ ਰਸ, ਜਿਵੇਂ ਜਿਵੇਂ ਪ੍ਰਭੂ ਦੇ ਨੇੜੇ ਹੋਏਗਾ ਇਹਨੂੰ ਸਵਾਦ ਆਏਗਾ, ਰਸ ਆਏਗਾ, ਪ੍ਰਭੂ ਦੀਆਂ ਗੱਲਾਂ ਚੋਂ ਰਸ ਆਏਗਾ। ਕਿਸੇ ਨਾਲ ਪਿਆਰ ਹੋਵੇ, ਕਿਸੇ ਸੱਜਣ ਮਿੱਤਰ ਨਾਲ, ਉਹਦੀ ਗੱਲ ਸੁਣ ਕੇ ਸਵਾਦ ਆਉਂਦਾ ਕਿ ਨਹੀਂ ਆਉਂਦਾ। ਕਹਿੰਦਾ ਬੰਦਾ, ਸੁਣਾ ਮੇਰੀ ਮਾਂ ਦੀ, ਸੁਣਾ ਮੇਰੇ ਪਿਤਾ ਜੀ ਦੀ ਗੱਲ, ਸੁਣਾ ਮੇਰੇ ਲੜਕੇ ਨੂੰ ਮਿਲਿਆ ਸਾਹਿਬ ਤੂੰ ਉਹਦੀ ਗੱਲ ਸੁਣਾ, ਕਿਉਂਕਿ ਪਿਆਰ ਲੜਕੇ ਵਿੱਚ, ਪਿਆਰ ਮਾਂ ਤੇ ਪਿਓ ਵਿੱਚ। ਕਿਸੇ ਦੋਸਤ ਨੂੰ ਕੋਈ ਮਿਲ ਕੇ ਆਇਆ, ਕਹਿੰਦਾ ਉਹਦੀ ਕੋਈ ਗੱਲ ਸੁਣਾ। ਜਿਸ ਦਿਨ ਇੱਧਰ ਪਿਆਰ ਪੈ ਜਾਏਗਾ ਫਿਰ ਬੰਦਾ ਕਹੇਗਾ ਮੈਨੂੰ ਕੋਈ ਨਿਰੰਕਾਰ ਦੀ ਗੱਲ ਸੁਣਾ, ਸਿਰਜਣਹਾਰ ਦੀ ਗੱਲ ਸੁਣਾ, ਉਹ ਵੀ ਰਸ ਲੈ ਕੇ ਮੈਂ ਸੁਣਾ। ਤੂੰ ਗਾ ਕੇ ਸੁਣਾ ਜਾਂ ਮੈਂ ਗਾ ਕੇ ਸੁਣਾਉਣਾ, ਤੂੰ ਸੁਣ ਜਾਂ ਤੂੰ ਸੁਣਾ ਤੇ ਮੈਂ ਸੁਣਨਾ, ਇਸੇ ਵਿੱਚੋਂ ਅੰਮ੍ਰਿਤ ਰਸ ਪੈਦਾ ਹੋਵੇਗਾ। ਸਾਹਿਬ ਕਹਿੰਦੇ ਨੇ ਰਾਗ ਰਤਨ ਪਰੀਆਂ ਪਰਿਵਾਰ, ਰਾਗ ਰਾਗਾਂ ਦੀਆਂ ਰਾਗਣੀਆਂ ਤਿਨ੍ਹਾਂ ਦੇ ਪੁੱਤਰ ਪਰਿਵਾਰ, ਇਹਨਾਂ ਰਾਗਾਂ ਦੇ ਅਨੁਸਾਰ ਜੇ ਨਿਰੰਕਾਰ ਦੀ ਉਸਤਤ ਗਾ ਗਾ ਕੇ ਕੀਤੀ ਜਾਵੇ, ਉਹਦੀਆਂ ਗੱਲਾਂ ਸਿਰਜਣਹਾਰ ਦੀਆਂ ਗੱਲਾਂ ਰਸ ਲੈ ਲੈ ਕੀਤੀਆਂ ਜਾਣ, ਇਹਨਾਂ ਵਿੱਚੋਂ ਹੀ ਅੰਮ੍ਰਿਤ ਰਸ ਪੈਦਾ ਹੋ ਜਾਏਗਾ। ਤਿਸ ਵਿੱਚ ਉਪਜਾਏ ਅੰਮ੍ਰਿਤ ਸਾਰ, ਨਾਨਕ ਕਰਤੇ ਕਾਏ ਧਨ ਮਾਰ, ਜੇ ਕੋ ਬੁਝਾਏ ਵਿਚਾਰ। ਜੇ ਕਿਸੇ ਨੂੰ ਸਮਝ ਆ ਜਾਵੇ ਤਾਂ ਇਹ ਬੜੀ ਵੱਡੀ ਕਮਾਈ ਹੈ, ਜੇ ਕਿਸੇ ਨੂੰ ਸਿਰਜਣਹਾਰ ਦੀਆਂ ਗੱਲਾਂ ਕਰਨੀਆਂ ਆ ਜਾਣ, ਪਰ ਨਹੀਂ ਬੰਦੇ ਦਾ ਮਨ ਦੂਜੇ ਪਾਸੇ ਬਹੁਤ ਆ ਜਾਵੇ। ਅਲਪ ਰਸਾਂ ਵਿੱਚ ਫਸਿਆ ਹੋਇਆ, ਛੋਟੇ ਰਸਾਂ ਚ ਬੰਦਾ ਫਸਿਆ ਹੋਇਆ, ਗੱਲਾਂ ਵੀ ਝੂਠੀਆਂ ਤੇ ਬੇਕਾਰ ਦੀਆਂ ਗੱਲਾਂ ਚ ਰਸ ਲੈਂਦਾ। ਬਲਕਿ ਕਈ ਵਾਰੀ ਤਾਂ ਐਸਾ ਵੀ ਹੋਇਆ, ਸਾਹਿਬਾਂ ਦੇ ਪਾਵਨ ਦਰਬਾਰ ਚ ਸੁਥਰਾ ਜੀ ਆਏ ਸਨ, ਸੁਭਾਅ ਬੜਾ ਖਲੰਡਰਾ ਪਰ ਅੰਦਰ ਸਿੱਖੀ ਨਾਲ ਭਰਪੂਰ ਹੈ। ਸੰਗਤ ਚੋਂ ਲੰਘੇ ਲੰਘੇ ਜਾਂਦੇ ਆ, ਮਹਾਰਾਜ ਦੇ ਚਰਨਾਂ ਤੇ ਮੱਥਾ ਟੇਕਿਆ, ਤੇ ਜਿਸਲੇ ਮੁੜੇ ਕੁਝ ਲੋਕ ਜਿਹੜੇ ਆਉਣ ਜਾਣ ਵਾਲੇ ਰਾਹ ਦੇ ਸੱਜੇ ਖੱਬੇ ਬੈਠੇ ਸਨ, ਉਹਨਾਂ ਨਾਲ ਅੱਖ ਮਿਲਾ ਕੇ ਉਹਨਾਂ ਨੂੰ ਧਿਆਨ ਵਿੱਚ ਲੈ ਕੇ ਤੁਰੇ ਤੁਰੇ ਜਾਂਦੇ, ਉਹਨਾਂ ਨੂੰ ਦੋ ਚਾਰ ਬਚਨ ਐਸੇ ਕਹੇਗਾ ਜਿਹਨਾਂ ਨੂੰ ਆਪਾਂ ਗਾਲਾਂ ਕਹਿ ਲੈਂਦੇ, ਕਠੋਰ ਬਚਨ ਕਹਿੰਦੇ ਚਲੇ। ਉਹਨਾਂ ਲੋਕਾਂ ਨੂੰ ਝਟਕਾ ਲੱਗਾ, ਗਾਲਾਂ ਕੱਢ ਗਿਆ ਸਾਨੂੰ, ਉਹ ਉੱਠੇ ਪਰ ਸੁਥਰਾ ਜੀ ਛਾਲ ਮਾਰ ਕੇ ਨਿਕਲ ਗਏ, ਦੂਰ ਚਲੇ ਗਏ ਕਿਤੇ, ਕਈ ਦਿਨ ਮੁੜ ਕੇ ਦਰਸ਼ਨ ਨਹੀਂ ਦਿੱਤੇ।
ਦਿਨਾਂ ਬਾਅਦ ਅਚਾਨਕ ਫਿਰ ਦੀਵਾਨ ਵਿੱਚ ਆ ਗਏ। ਉਹ ਜਿਹੜੇ ਲੋਕ ਉਸ ਦਿਨ ਦਾ ਪੈ ਉਡੀਕਦੇ ਸਨ ਕਿਸ ਦਿਨ ਹੱਥ ਆਵੇ, ਉਹਨਾਂ ਨੇ ਵੇਖਿਆ ਆਪਸ ਵਿੱਚ ਇਸ਼ਾਰੇ ਕੀਤੇ, ਅੱਜ ਆਇਆ। ਸੁਥਰਾ ਜੀ ਨੇ ਮੱਥਾ ਟੇਕਿਆ, ਉਹਨਾਂ ਪਿੱਛੋਂ ਆ ਕੇ ਛੋਪਲੇ 'ਚ ਬਾਹਾਂ ਫੜ ਲਈ। ਖਲਬਲੀ ਪੈ ਗਈ। ਸਾਹਿਬ ਕਹਿਣਗੇ ਕਿਉਂ ਭਾਈ ਐਸਾ ਕਿਉਂ ਕਰਦੇ ਕਿ ਮਹਾਰਾਜ ਨੂੰ ਪੁੱਛੋ ਇਹ ਸਾਨੂੰ ਗਾਲਾਂ ਕੱਢ ਕੇ ਗਿਆ ਸੀ। ਸਾਹਿਬ ਕਹਿਣ ਲੱਗੇ ਮਾੜੀ ਗੱਲ, ਸੁਥਰਾ ਜੀ ਗਾਲਾਂ ਕੱਢੀਆਂ ਸਨ ਤੁਸਾਂ ਕਿ ਮਹਾਰਾਜ ਕਦੋਂ ਦੀ ਗੱਲ ਕਰਦੇ ਕਿ ਮਹਾਰਾਜ ਇਹਨੂੰ ਪੁੱਛੋ ਗਾਲਾਂ ਕੱਢ ਕੇ ਨਹੀਂ ਗਿਆ, ਮਹਾਰਾਜ ਕਿਹੜੀਆਂ ਗਾਲਾਂ ਕਦੋਂ ਦੀ ਗੱਲ ਕਰਦੇ। ਮਹਾਰਾਜ ਹੱਸ ਪਏ, ਕਹਿਣ ਲੱਗੇ ਕਿਉਂ ਭਾਈ ਤੁਹਾਨੂੰ ਪਤਾ ਹੈ ਕਿਹੜੀਆਂ ਗਾਲਾਂ ਕਿਸ ਦਿਨ ਦੀ ਗੱਲ ਕਰਦੇ, ਕੀ ਗਾਲਾਂ ਕੱਢੀਆਂ ਸੀ ਕਿ ਮਹਾਰਾਜ ਸੰਗਤ 'ਚ ਕਹਿੰਦੇ ਆ ਸ਼ਰਮ ਆਉਂਦੀ, ਬਹੁਤ ਗੰਦੀਆਂ ਗਾਲਾਂ ਕੱਢੀਆਂ ਸਨ। ਮਹਾਰਾਜ ਇਹਨਾਂ ਨੂੰ ਪੁੱਛੋ ਕਿਸ ਦਿਨ ਦੀ ਗੱਲ ਹੈ, ਕਿਉਂ ਭਾਈ ਕਿਸ ਦਿਨ ਦੀ ਗੱਲ ਹੈ। ਸਾਹਿਬਾਂ ਨੇ ਵੀ ਪਰਤਾ ਕੇ ਪੁੱਛਿਆ ਕਿਸ ਦਿਨ ਦੀ ਗੱਲ ਹੈ। ਇੱਕ ਦੂਜੇ ਨੂੰ ਵੇਖਣ ਲੱਗ ਪਿਆ, ਕਹਿਣ ਲੱਗੇ ਮਹਾਰਾਜ ਦਿਨ ਤਾਂ ਯਾਦ ਨਹੀਂ। ਕਹਿਣ ਲੱਗਾ ਮਹਾਰਾਜ ਚੰਗਾ, ਇਹਨਾਂ ਨੂੰ ਇਹ ਪੁੱਛੋ ਵੀ ਉਸ ਦਿਨ ਕੀਰਤਨ ਹੋਇਆ ਸੀ, ਕੀ ਪ੍ਰਕਰਨ ਸੀ, ਇਸ ਪ੍ਰਕਰਨ ਤੇ ਕੀਰਤਨ ਹੋ ਰਿਹਾ ਸੀ, ਮੈਂ ਦੱਸਾਂਗਾ ਕਿਹੜਾ ਦਿਨ ਸੀ। ਇਹ ਸਿਰਫ ਇਹ ਦੱਸ ਦੇਣ ਉਸ ਦਿਨ ਕੀਰਤਨ ਕਿਸ ਮਜ਼ਮੂਨ ਤੇ ਹੋ ਰਿਹਾ ਸੀ, ਕੀਰਤਨ ਚ ਸ਼ਬਦ ਦਾ ਭਾਵ ਕੀ ਸੀ। ਬੜਾ ਸੋਚਿਆ, ਕਹਿਣ ਲੱਗੇ ਜੀ ਇਹ ਤਾਂ ਯਾਦ ਨਹੀਂ। ਅੱਛਾ ਮਹਾਰਾਜ ਇਹਨਾਂ ਨੂੰ ਪੁੱਛੋ ਵੀ ਉਸ ਦਿਨ ਤੁਸਾਂ ਕੀ ਕਿਹਾ ਸੀ, ਤੁਹਾਡੇ ਬਚਨ, ਤੁਸਾਂ ਵੀ ਤਾਂ ਵਿਚਾਰ ਕਥਾ ਬਖਸ਼ਿਸ਼ ਕੀਤੀ ਸੀ ਨਾ, ਇਹਨਾਂ ਨੂੰ ਪੁੱਛੋ ਵੀ ਉਸ ਦਿਨ ਤੁਸਾਂ ਕੀ ਬਚਨ ਕੀਤੇ ਸਨ, ਤੁਹਾਡੇ ਬਚਨ ਦੱਸ ਦੇਣ, ਫਿਰ ਮੈਂ ਵੀ ਦੱਸ ਦੇਗਾ ਕਿੱਦਣ ਦੀ ਗੱਲ। ਇੱਕ ਦੂਜੇ ਵੱਲ ਵੇਖਿਆ, ਸੋਚਿਆ, ਕਹਿਣ ਲੱਗੇ ਜੀ ਇਹ ਵੀ ਯਾਦ ਨਹੀਂ ਆਉਂਦਾ, ਤੁਸਾਂ ਕੀ ਬਚਨ ਉਸ ਦਿਨ ਕੀਤੇ ਸਨ। ਬਾਹਾਂ ਉੱਚੀਆਂ ਕੀਤੀਆਂ, ਝਟਕਾ ਮਾਰ ਕੇ ਉਹਨਾਂ ਕੋਲ ਖੋ ਕੇ ਬਾਹਾਂ ਉੱਚੀਆਂ ਕੀਤੀਆਂ। ਸੁਥਰਾ ਜੀ ਕਹਿਣ ਲੱਗੇ, ਕਹਿਣ ਲੱਗੇ ਮਹਾਰਾਜ ਜੀ ਇਹ ਮੇਰੇ ਸਿੱਖ ਨੇ ਤੁਹਾਡੇ ਕੋਲ। ਉਹਨਾਂ ਨੂੰ ਹੋਰ ਗੁੱਸਾ ਚੜ ਗਿਆ, ਕਹਿਣ ਲੱਗੇ ਮਹਾਰਾਜ ਦੇਖੋ ਉਸ ਦਿਨ ਤਾਂ ਗਾਲਾਂ ਕੱਢੀਆਂ, ਅੱਜ ਤੁਹਾਡੇ ਸਾਹਮਣੇ ਦੇਖੋ ਕਿੰਨੀ ਵਧੀਕੀ ਪਿਆ ਕਰਦਾ। ਕਹਿੰਦਾ ਮੇਰੇ ਸਿੱਖ ਨੇ, ਇਸ ਖਲੰਡਰੇ ਦੇ, ਇਸ ਪਤੰਦਰ ਦੇ ਅਸਾਂ ਸਿੱਖ ਹੋਣਾ, ਇਹ ਕੀ ਪਿਆ ਕਹਿੰਦਾ, ਅਸੀਂ ਤੁਹਾਡੇ ਸਿੱਖ ਹਾਂ। ਕਹਿਣ ਲੱਗਾ ਮਹਾਰਾਜ ਮੈਂ ਦਾਅਵੇ ਨਾਲ ਕਹਿੰਦਾ ਸਾਬਤ ਕਰਾਂਗਾ ਇਹ ਮੇਰੇ ਸਿੱਖ ਨੇ, ਨਾ ਤੁਹਾਡੀ ਬਾਣੀ ਯਾਦ ਹੈ ਇਹਨਾਂ ਨੂੰ, ਨਾ ਤੁਹਾਡੇ ਬਚਨ ਯਾਦ ਨੇ, ਨਾ ਤੁਹਾਡੀ ਕਥਾ ਯਾਦ ਹੈ। ਮੇਰੀਆਂ ਗਾਲਾਂ ਤੁਹਾਨੂੰ ਦੱਸਣ ਨੂੰ ਤਿਆਰ ਨੇ ਸਾਰੀਆਂ, ਕਿਹੜੀਆਂ ਕਿਹੜੀਆਂ ਕੱਢੀਆਂ ਸਨ, ਮੇਰੀਆਂ ਗਾਲਾਂ ਚੇਤੇ ਕੀਤੀਆਂ ਨੇ, ਤੁਹਾਡੇ ਬਚਨ ਯਾਦ ਨਹੀਂ ਕੀਤੇ। ਸਾਹਿਬ ਮੁਸਕਰਾ ਪਏ, ਉਹਨਾਂ ਨੂੰ ਬੜੀ ਸ਼ਰਮ ਆਈ, ਵਾਕਈ ਸੁਥਰੇ ਦੀਆਂ ਗਾਲਾਂ ਤਾਂ ਯਾਦ ਰੱਖ ਲਈਆਂ, ਗੁਰੂ ਕੇ ਬਚਨ ਯਾਦ ਨਾ ਰੱਖੇ, ਕਿਉਂਕਿ ਚਿੱਤ ਗਾਲਾਂ ਤੇ ਟਿਕਿਆ ਹੋਇਆ, ਕੱਚੀਆਂ ਪਿਲੀਆਂ ਗੱਲਾਂ ਤੇ ਚਿੱਤ ਟਿਕਿਆ ਹੋਇਆ ਸੀ, ਅਜੇ ਬਾਣੀ ਤੇ ਚਿੱਤ ਟਿਕਿਆ ਨਹੀਂ ਸੀ। ਸ਼ਰਮਿੰਦੇ ਹੋ, ਕਿਸੇ ਪ੍ਰੇਮੀ ਨੇ ਉੱਠ ਕੇ ਸ਼ਿਕਾਇਤ ਕੀਤੀ, ਕਹਿਣ ਲੱਗੇ ਮਹਾਰਾਜ ਵੇਖੋ ਨਾ ਕੁਛ ਵੀ ਹੋਵੇ ਇਹ ਠੀਕ ਹੈ, ਇਹਨਾਂ ਲੋਕਾਂ ਦੀ ਗਲਤੀ ਹੈ, ਇਹਨਾਂ ਨੇ ਗਾਲਾਂ ਵੱਲ ਬਹੁਤਾ ਧਿਆਨ ਕੀਤਾ, ਪਰ ਸੁਥਰਾ ਜੀ ਨੂੰ ਵੀ ਇੰਝ ਨਹੀਂ ਚਾਹੀਦਾ, ਬਹੁਤ ਸਿਰੇ ਚੜਾ ਰੱਖਿਆ ਤੁਸੀਂ, ਬਹੁਤ ਪਰੇਸ਼ਾਨ ਕਰਦੇ ਨੇ, ਕਿਸੇ ਕਿਸੇ ਵੇਲੇ ਤਾਂ ਬਹੁਤਾ ਹੀ ਤੰਗ ਕਰਦੇ ਨੇ। ਸਾਹਿਬ ਕਹਿਣ ਲੱਗੇ ਦੇਖੋ ਗੱਲਾਂ ਸੁਥਰਾ ਵੀ ਕਰਦਾ, ਤੁਸੀਂ ਵੀ ਕਰਦੇ ਹੋ, ਅਸੀਂ ਵੀ ਕਰਦੇ ਹਾਂ, ਸਿਰਜਣਹਾਰ ਦੀਆਂ ਗੱਲਾਂ ਅਸੀਂ ਕਰਨੇ ਆ, ਸੰਸਾਰ ਦੀਆਂ ਗੱਲਾਂ ਤੁਸੀਂ ਕਰਦੇ, ਪਰ ਸੁਥਰਾ ਜੀ ਗੱਲ ਕਰਦੇ ਨੇ ਉਹ ਇਸ ਕਰਕੇ ਕਰਦੇ ਨੇ ਕਿ ਝਟਕਾ ਮਾਰ ਕੇ ਜਿਵੇਂ ਕਿਸੇ ਸੁੱਤੇ ਨੂੰ ਜਗਾਉਣਾ ਹੁੰਦਾ, ਜੇ ਤੁਹਾਡਾ ਬਾਣੀ ਵੱਲ ਧਿਆਨ ਨਹੀਂ ਤੇ ਬਾਣੀ ਵੱਲ ਤੁਹਾਡਾ ਧਿਆਨ ਦਵਾਉਣ ਵਾਸਤੇ ਸੁਥਰਾ ਜੀ ਤੁਹਾਨੂੰ ਇੱਕ ਝਟਕਾ ਦਿੰਦੇ ਨੇ, ਇਹਨੂੰ ਦੁਸ਼ਮਣੀ ਨਾ ਸਮਝੋ, ਇਹਨੂੰ ਮਿੱਤਰਤਾ ਸਮਝੋ। ਜਿਸ ਗੱਲ ਦੇ ਨਾਲ ਤੁਹਾਡੇ ਮਨ ਨੂੰ ਝਟਕਾ ਲੱਗ ਕੇ ਤੁਹਾਡਾ ਮਨ ਮੋੜਾ ਖਾ ਕੇ ਗੁਰਬਾਣੀ ਤੇ ਗੁਰਬਚਨਾਂ ਵੱਲ ਲੱਗੇ, ਉਹ ਸੁਥਰੇ ਦੀ ਗੱਲ ਤੇ ਉਹ ਹਰਕਤ ਜਿਹੜੀ ਹੈ ਮਾੜੀ ਨਾ ਸਮਝੋ, ਉਹ ਤੁਹਾਡੀ ਮਿੱਤਰਤਾ ਹੀ ਤੁਹਾਡੇ ਭਲੇ ਵਿੱਚ ਹੈ। ਔਰ ਕਦੇ ਸੋਚਿਆ ਹੋਵੇ ਮੇਰਾ ਮਨ ਵੀ ਗੁਰਬਾਣੀ ਵੱਲ ਜਾਗਿਆ ਕਿ ਨਹੀਂ, ਸਿਰਜਣਹਾਰ ਦੀਆਂ ਗੱਲਾਂ ਵੱਲ ਜਾਗਿਆ ਕਿ ਨਹੀਂ, ਇਸ ਭਰਪੂਰ ਰਸ ਲੈਣ ਵਾਲੇ ਪਾਸੇ ਮੇਰਾ ਮਨ ਤੁਰਿਆ ਕਿ ਨਹੀਂ। ਸਾਹਿਬ ਪੰਚਮ ਪਾਤਸ਼ਾਹ ਨੂੰ ਪੁੱਛਿਆ ਸਿੱਖਾਂ ਨੇ, ਕਹਿਣ ਲੱਗੇ ਮਹਾਰਾਜ ਦੇਖੋ ਨਾ ਪੰਛੀ ਜਾਗਦੇ ਨੇ ਤੇ ਉਹ ਬੋਲਦੇ ਨੇ, ਪਤਾ ਲੱਗ ਜਾਂਦਾ ਆਪਣੇ ਆਪ ਹੀ ਪੰਛੀ ਜਾਗ ਪੈਣ, ਰੋਸ਼ਨੀ ਹੁੰਦੀ ਹੈ ਪਤਾ ਲੱਗ ਜਾਂਦਾ ਕਿ ਸੂਰਜ ਚੜ ਪਿਆ। ਹਰ ਇੱਕ ਸ਼ਾਇਦ ਆ ਜਾਗਣਾ ਆਪਣੇ ਆਪ ਚ ਇੱਕ ਐਲਾਨ ਲੈ ਕੇ ਆਉਂਦਾ, ਹਰ ਸ਼ਾਇਦ ਇਹ ਜਾਗਣ ਵਿੱਚ ਇੱਕ ਐਲਾਨ ਹੈ, ਪਤਾ ਲੱਗਦਾ ਕਿ ਫਲਾਣੀ ਚੀਜ਼ ਜਾਗੀ। ਤੇ ਮਹਾਰਾਜ ਮਨੁੱਖ ਕਦੋਂ ਜਾਗਦਾ, ਧਿਆਨ ਦੇਣਾ, ਅਸੀਂ ਵੈਸੇ ਬਿਸਤਰੇ ਚੋਂ ਜਾਗਣੇ, ਉਹ ਜਾਗਣਾ ਕੁਛ ਹੋਰ ਹੈ, ਸਾਡੇ ਅੰਦਰ ਧਰਮ ਦਾ ਜਾਗਣਾ ਕੁਛ ਹੋਰ ਹੈ। ਕਹਿਣ ਲੱਗੇ ਮਹਾਰਾਜ ਬੰਦੇ ਦਾ ਜਾਗਣਾ ਕੀ ਹੈ, ਮਨੁੱਖ ਦਾ ਜਾਗਣਾ ਕੀ ਹੈ। ਤੇ ਸਾਹਿਬਾਂ ਨੇ ਬਚਨ ਕੀਤਾ ਸੀ, ਸਾਹਿਬ ਕਹਿਣ ਲੱਗੇ ਜਿਸ ਦਿਨ ਗੁਰੂ ਕੀ ਬਾਣੀ ਮਨੁੱਖ ਨੂੰ ਮਿੱਠੀ ਲੱਗਣ ਲੱਗ ਪਵੇ ਨਾ, ਸਮਝ ਲੈਣਾ ਬੰਦਾ ਜਾਗ ਪਿਆ। ਜੋ ਮ੍ਰਿਤ ਲੱਗ ਗਏ ਗੁਰ ਕੀ ਬਾਣੀ, ਮਨ ਜਾਗਣ ਕੀ ਇਹ ਹੈ ਨਿਸ਼ਾਨ। ਸਮਝੋ ਮਨ ਜਾਗ ਪਿਆ ਜਿਸ ਦਿਨ ਗੁਰੂ ਨਾਨਕ ਦੀ ਬਾਣੀ ਮਿੱਠੀ ਲੱਗਣ ਲੱਗ ਪਈ। ਭਾਈ ਸਾਹਿਬ ਭਾਈ ਸੰਤੋਖ ਸਿੰਘ ਦੇ ਬਚਨਾਂ ਚ ਮਹਾਰਾਜ ਕਹਿਣ ਲੱਗੇ, ਸਿੱਖੋ ਜਿੱਦਣ ਤੁਹਾਡੇ ਮਨ ਨੂੰ ਬਾਣੀ ਮਿੱਠੀ ਲੱਗਣ ਲੱਗ ਪਵੇ, ਸਮਝ ਲੈਣਾ ਉਸ ਦਿਨ ਮਨ ਜਾਗ ਪਿਆ, ਜਿੱਦਣ ਰਸ ਆਉਣਾ ਸ਼ੁਰੂ ਹੋ ਜਾਏ।
और रस आवेगा। ये गल वखरी है कि इस पासे का रस जरा हौली हौली शुरू होता है। आप तुखारी के बारह माह च महाराज धन गुरु नानक पाशाह का एक बचन पढ़ने, असुन आओ पेरा साधन चूरम होई, प्यार दी बद्दी होई, बिरहन जेड़ी है वो चुरदी है कि केड़े वेले आके मिलाप दियां घड़ियां प्राप्त हो, पर ओ चुरदी जेड़ी उतावली जेड़ी दूसरे पासे गुरमुख बिरती वाली वो कहती है ता मिली है प्रभ मेला है दूजे भाई सरकड़े खड़े हो जाएंगे, तरह तरह के बूटे बेकार के पौधे खड़े हो जाएंगे। और इसे भाव की कसाखी भी दसते ने, कहते ने किसी महात्मा के डेरे के आले दुआले थां पई सी, चेले नूं कहन लगा देख बरसातां हो के हटियां ने, इत्थे कुछ ऐसे बूटे ला दे इस थां नूं साफ करके, जंगल विचों पनीरी अपने आप उठी हुई है, कुछ अंबां दे कुछ रसदार फलां दे बूटे लिया के ला दे ताकि आने जाने वाले साधा की सेवा वास्ते तेन दूरों फल लैन ना जाना पे, इतों ही फल लैके उन्होंने पेश कर दिया करांगे ते अपना भी काम चलता रहे। सत बचन तो कह दिता पर मनिया कोई ना, बहुत लोग ऐसे होंगे ने सत बचन तो कह देंगे अमल नहीं करते, सत बचन कह दिता किया कुछ ना, नतीजा होया बरसातों तो बाद उस धरती विचों बेकार के बूटे उठने शुरू हो गए, का बाथू सरकड़ा कई कुछ उठिया, वो सारी धरती जिहड़ी सी ना बेकार के बूटियां नाल भर गई। सर्दी आई लंघ गई वो बूटे होर मजबूत होंदे चले गए, गर्मी आई वो सुक गए, उन्हां दी जड़ां विचों अगलियां बरसातां च होर कुछ नवा नवा फुट पिया। महात्मा कहण लगे काका तैनूं कहा सी ये धरती साफ करके फलदार बूटे ला दे, कहण लगा जी बस थोड़ी जी ढिल हो गई, तो फिर वेख्या सी खुला समा मंगदे ने पटन पटाण विच, कहण लगे हुण भी कर लै नहीं तां इन्हां दी जड़ां होर गहरियां होंदियां जाणगियां तेरी मेहनत होर वधदी चली जाए। औखा सौखा होके लग पिया, लगिया थां साफ कीती, जंगल विचों पनीरी लियांदी लिया के ला दिती, सर्दियां विच उस पनीरी की रखिया कीती, गर्मियां दियां तत्तियां लोहां तों उन्हां नूं बचाया, अगलियां बरसातां आ गईयां गोडी कर करके उन्हां दे आले दुआले होर कोई घाह बूट पैदा नहीं होण दित्ता उसने, वह बूटे थोड़े थोड़े उठे ने, कोई गोडे गोडे आ गया है कोई लख लख तक आ गया है, कई अजे बहुत छोटे ने। एक सर्दियां एक बहार एक गर्मी होर लंघ गई, कुछ बूटे जो सन कुछ बूर ते आ गए, किसी अजे कुछ भी नहीं लगा किसी किसी बूर आ गए, बड़ा प्रसन्न होया कहन लगा महात्मा जी बूटिया बूर आ गया हुण फल लगेगा, कहन लगे बूर झाड़ दे, क्यों कहन लगे बूटे अजे बहुत छोटे ने इस फल च मिठास नहीं भरनी, हुक्म मन के बूर झाड़ दिता। एक वरा होर लग गया, तीजे वरे जाके उन्हां बूटियां जो बहुतियां नूं फल लगे, फल बड़े मिठे आए, फल लिया के महात्मा दे पेश कीते, कहन लगे लो तुहाडी आग्या अनुसार मेरी कीती हुई मेहनत दा फल, थापड़ा दिता, बड़े प्रसन्न होए। कहन लगा महात्मा जी गल पुछनी दसो, कहन लगा वह जिहड़े घाह सरकड़ा ते बेकार दे बूटे सन वह तां महीने विच ही बंदे बंदे जिड्डे हो गए सन, यह तीन सालां च मसा जाके फल देण जोगे होए ने, गल की। उन्होंने बड़ी कीमती गल की, कहन लगे जिन्होंने रस देना होंदा हौली हौली फल दे, जिन्होंने कंडे देने होंदे ने उहदे नाल चुटकलांदे, जिस रोटी ने अंदर जाके बीमार कर देना उस जबान ते बड़ा स्वाद देंदी, जिस सिमरन ने जीवन सवार देना वह हौली हौली स्वाद देंदा, उहदा रस हौली हौली आवेगा, पर जिस दिन आ जाएगा ना उहदे सामने बाकी रस आन रसा सब हो छेरे बेकार हो जाणगे, उस दृढ़ता वाला पक्का सदीवी टिकण वाला रस है, पर आएगा हौली हौली आएगा, सिरजनहार दीआं गल्लां विचों आएगा, जिन्हां चिर बेकार दीआं गल्लां विच सिर ते भार पैण वालीआं गल्लां विच लगे रहांगे उन्हां चिर इस रस दा आपां जरा जिन्ना अंश मात्र भी चख नहीं सकदे। साहिब कहिंदे ने मैं अपने दिमाग ते गल्लां दा बोझ पा रहे उल्टी बेसवादी खड़ी कर ली, मैं गुण गल्लां कै सिर भार, गल्ली गल्लां सिरजनहार, जे गल्लां दा ही रस लैणा ते सिरजनहार दीआं गल्लां च बड़ा रस, खाणा पीणा हसणा बाद जिहड़े निक्के निक्के स्वाद बणे होए ने ना ए सारे बेकार ने, जब लग हृदय ना आवे याद जे वाहिगुरु चेते च नहीं ना ए स्वाद बेस्वादी च बदल जाते। हां तो परवाह कही क्या कीजे, जन्म जन्म किछ लीजी लीजे, जिन्होंने इस जन्म का मकसद पूरा किया है भाव सिमरन किया है उन्होंने किसी की कोई परवाह नहीं, कोई लेखा पुछण वाला नहीं। हां जिहड़े टुटे हुए ने बेकार दीआं गल्लां च बेकार दे रसां च पए ने,
मन की मत, मन की मत पिछे लगे, मता गल मता मते हाथी वांगू झूमदे तुरे जांदे ने, पता ही नहीं की कर रहे। जो कुछ बोली है सब खतो खता, जो गल करते ने गुनाह बन जाती। फिर क्या मूल है कीचे अरदास, पाप पुन दो साखी पास, जिंदगी च उन्ना दी अणहोन ते पापा दी होन, ये अरदास करन जोगा मूंह भी तो नहीं रहन देते। की मूल है कि अरदास करांगे प्रभु दे दर अगे, बख्शे जान दी अरदास करन जोगे भी तो कोई ना रहेगा। क्या मूल है कीचे अरदास, पाप पुन दो साखी पास, बेवसी भी दसी है, जैसा तू करे तैसा को होए, तुद बिन दूजा ना ही कोए, जे ही तू मत दे ते ही को पावे, तुद आपे भावे तिले चलावे, पर नाली प्रेम।